ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ

ਸੀ ਸੇ ਮੁਕਤ ਸੇ ਮੁਕਤ ਭੇਜਨ ਹਰਧਿਆਇਆ ਜੀ ਤਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਪਿੱਤਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪਾ ਆਪਣੀ ਬੂਝ ਉਚਾਰੈ। ਤੁਮ ਸਭੀ ਤੇ ਰਹਿਤ ਨਿਰਾਲਮ, ਜਾਣਤ ਬੇਦ ਬੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਪਤ ਬੇਦਾ।

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ।

ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰਨਾ ਨੇਤਰੀ ਸਤਿਗੁਰ ਵੇਖਣਾ ਸ੍ਰਵਣੀ ਸੁਣਨਾ ਗੁਰਨਾ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥਦੇ ਜਗ

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਤਸੰਗ ਜੀਓ, ਵਡਭਾਗੇ ਹੋ ਸੰਧਿਆ ਵੇਲੇ ਦੇ ਦੀਵਾਨਾ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਆਪ ਜੀ ਨੂੰ ਰਹਿਰਾਸ ਸਾਹਿਬ ਜੀ ਦਾ ਜਾਪ ਸਰਵਣ ਕਰਵਾ ਰਹੇ ਸਨ ਬੇਟੀ ਜਸਲੀਨ ਕੌਰ। ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਹੈ। ਸਤਿਗੁਰੂ ਜੀ ਇਸੇ ਤਰ੍ਹਾਂ ਬੇਟੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਗੁਰਬਾਣੀ ਨਾਲ ਜੋੜੀ ਰੱਖਣ। ਆਓ ਜੀ ਨੂੰ ਆਰਤੀ ਆਰਤੀ ਦੇ ਕੀਰਤਨ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਭੂ ਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੈ ਕਲ ਕਲੇਸ਼ ਤਨ ਮਾਹੀ ਮਿਟਾਵੈ ਸਿਮਰਾਓ ਜਸ ਬਿਸੰਭ ਹਰੀ ਕੈ ਨਾਮ ਜਪਤਾ ਗਨ ਤਨਿਕਾ ਵੇਦ ਪ੍ਰਾਣ ਸਿਮਰ ਸੁਦਾਖਿਰ ਕਿਨੇ ਰਾਮ ਨਾਮ ਏਕਾਖਿਰ ਕਿਨ ਕੈ ਏਕ ਜਿਹ ਜੀ ਬਸਾਵੈ ਤਾਂ ਕਿ ਮਹਿਮਾ ਕਰਿ ਨਾਵੈ ਕੰਖੀ ਏਕ ਦਰਸ ਤੋਹਾਰੂ ਨਾਨਕ ਗੁਣ ਸੰਗ ਮੁਹਿ ਉਦਾਰੂ ਸੁਖੁਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਵੈਸਾ ਪ੍ਰਭ ਕਸਮ ਦੁਖ ਜਮਨਾਸਾ ਪ੍ਰਭ ਕਸਮ ਕਾਲ ਪਰ ਹਰੈ ਪ੍ਰਭ ਕਸਮ ਦੁਸ਼ਮਣ ਟਰੈ ਪ੍ਰਭ ਸਿਮਰਤ ਕੈਸ ਵਿਘਨ ਰਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ ਪ੍ਰਭ ਕਸਮ ਭਾਵਨਾ ਵਿਆਪੈ ਪ੍ਰਭ ਕਸਮ ਦੁੱਖ ਨਾ ਸੰਤਾਪੈ ਪ੍ਰਭ ਕਸਮ ਸਾਧਕ ਸੰਗ ਸਰਵਨ ਦਾਨ ਨਾਨਕ ਹਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਸਮ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਦਾਨੀ ਪ੍ਰਭ ਕੈ ਸਿਮਰਨ ਦਰਗਹ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾਇ ਪ੍ਰਭ ਕੈ ਸਿਮਰਨ ਸੋ ਕਰ ਭਲਾਇ ਸੇ ਸਿਮਰਹਿ ਜਨਾਬ ਸਿਮਰਾਇ ਨਾਨਕ ਤਾ ਕਰਾ ਕੋ ਪਾਇ ਪ੍ਰਭ ਕੈ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੋਜੈ ਪ੍ਰਭ ਕੈ ਸਿਮਰਨ ਸਭ ਕਿਸ਼ ਸੋਜੈ ਪ੍ਰਭ ਕੈ ਸਿਮਰਨ ਨਾਹ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨਾਸ ਪ੍ਰਭ ਕੈ ਸਿਮਰਨ ਮਨ ਕਿਉਂ ਮਰ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ ਪ੍ਰਭ ਜੀ ਬਸਹ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਾ ਸਿਮਰਹ ਸੇ ਧਨਵੰਤੇ ਪ੍ਰਭ ਕਾ ਸਿਮਰਹ ਸੇ ਪਾਤਵੰਤੇ ਪ੍ਰਭ ਕਾ ਸਿਮਰਹ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹ ਸੇ ਪੁਰਖ ਪ੍ਰਧਾਨ ਪ੍ਰਭ ਕਾ ਸਿਮਰਹ ਸੇ ਬੇ ਮਹਤਾ ਜੀ ਪ੍ਰਭ ਕਾ ਸਿਮਰਹ ਸੇ ਸਰਵ ਕੇ ਰਾਜੇ ਪ੍ਰਭ ਕਾ ਸਿਮਰਹ ਸੇ ਸੁਖਵਾਸੀ ਪ੍ਰਭ ਕਾ ਸਿਮਰਹ ਸਦਾ ਵਨਾਸੀ ਸਿਮਰਨ ਤੇ ਰਾਗ ਜਨਾਬ ਦਇਆਲ ਨਾਨਕ ਜਨ ਕੀ ਮੰਗਰ ਵੈਲ ਪ੍ਰਭ ਕਾ ਸਿਮਰਹ ਸੇ ਪਰਉਪਕਾਰੀ ਪ੍ਰਭ ਕਾ ਸਿਮਰਹ ਤਨ ਸਦ ਬਲਹਾਰੀ ਪ੍ਰਭ ਕਾ ਸਿਮਰਹ ਸੇ ਮੁਖ ਸੁਹਾਵੀ ਪ੍ਰਭ ਕਾ ਸਿਮਰਹ ਤਨ ਸੁਖ ਵਿਹਾਵੈ ਪ੍ਰਭ ਕਾ ਸਿਮਰਹ ਤਨਾ ਤਮ ਜੀਤਾ ਪ੍ਰਭ ਕਾ ਸਿਮਰਹ ਤਨ ਨਿਰਮਲ ਰੀਤਾ ਪ੍ਰਭ ਕਉ ਸਿਮਰਹ ਤਨ ਆਨੰਦ ਕਨੇਰ ਪ੍ਰਭ ਕਉ ਸਿਮਰਹ ਬਸ ਹਰ ਨੇਰ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਉ ਸਿਮਰਨ ਕਾਰਜ ਪੂਰੇ ਪ੍ਰਭ ਕਉ ਸਿਮਰਨ ਕਵ ਹੋਣਾ ਝੂਰੇ ਪ੍ਰਭ ਕਉ ਸਿਮਰਨ ਹਰ ਗੁਣ ਬਾਨੀ ਪ੍ਰਭ ਕਉ ਸਿਮਰਨ ਸਹਿਜ ਸਮਾਨੀ ਪ੍ਰਭ ਕਉ ਸਿਮਰਨ ਦੇਹ ਚਰਾਸਨ ਪ੍ਰਭ ਕਉ ਸਿਮਰਨ ਕਮਲ ਵਿਗਾਸਨ ਪ੍ਰਭ ਕਉ ਸਿਮਰਨ ਅਨਹਦ ਚਨਕਾਰ ਸੁਖ ਪ੍ਰਭ ਸਿਮਰਨ ਕਾਂਤਨਾ ਪਾਰ

ਆਦਿਤ ਹਰ ਸਿਮਰਨ ਧਾਰਿ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਜੀਉ ਸਕਲ ਓਕਾਰ ਹਰ ਸਿਮਰਨ ਮਹਿ ਨਿਰੰਕਾਰ ਕਰ ਕਿਰਪਾ ਜਿ ਸਭ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨ ਘਟ ਘਟਨਾਥ ਨਾਥ ਸਰਣ ਤੁਮਾਰੀ ਆਇਓ ਨਾਨਕੀ ਪ੍ਰਸਾਦਿ ਅਸ਼ਟਪਦੀ ਜਹਮਾਤ ਪਿਤਾ ਸੁਤਮੀਤ ਨ ਪਾਏ ਮਨ ਊਹੈ ਨਾਮ ਤੇਰਾ ਸੰਗ ਸਹਾਇ ਜਹ ਮਹ ਭਇਆ ਦੂ ਜਮ ਦਰੈ ਦਹ ਕੇਵਰ ਨਾਮ ਸੰਗ ਤੇਰਾ ਚਲੈ ਜਹ ਮੁਸਕਲ ਹੋਇਆ ਦੁਪਹਿਰੀ ਹਰਿ ਕੋ ਨਾਮ ਖਨਵਾਹੀ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੂਟ ਪਾਪ ਪਰ ਹਰ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵਹਿ ਸੁਖ ਹਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰਿ ਕੋ ਨਾਮ ਜਪਤ ਹੋਇ ਸੁਖੀਆ ਨਾ ਕਰੋ ਨਿਬੰਧਨ ਪਰ ਹਰਿ ਕੋ ਨਾਮ ਜਪਤ ਨਿਰਹ ਤਾਰਾ ਨਿਕਮਾਇ ਰੰਗ ਤਿਖ ਨਾਮ ਬੁਝਾਵੈ ਹਰਿ ਕੋ ਨਾਮ ਜਪਤ ਆਗਾਵੈ ਨਿਹ ਮਾਰਗ ਜਾਤ ਅਕੇਲਾ ਤਹ ਹਰ ਨਾਮ ਸੰਖੋਦ ਸੁਹਿਰਾ ਸਨਾਮ ਸਦਾ ਧਿਆਈਆ ਨਾਨਕ ਗੁਰਮੁਖ ਪਰਮ ਗਤ ਪਾਈਆ ਛੂਟ ਨਹੀਂ ਕੋਟ ਲਖ ਬਹਿ ਨਾਮ ਜਪਤ ਤਹ ਪਾਰ ਪਰਾਹੀ ਅਨਕ ਵਿਘਨ ਜਹਾਜ ਸੰਘਾਰ ਹਰਿ ਕੋ ਨਾਮ ਤਤਕਾਲ ਉਧਾਰ ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੈ ਬਸ ਰਾਮ ਹਾਵ ਮੈਲਾ ਮਲ ਕਬੋ ਨਾ ਤੂਵੈ ਹਰਿ ਕਾ ਨਾਮ ਕੂਟ ਪਾਵ ਪਵੈ ਐਸਾ ਨਾਮ ਜਪ ਹਮਾਰ ਰੰਗ ਨਾਨੁ ਪਾਈਐ ਸਾਧ ਕੈ ਸੰਗ ਜਿਹ ਮਾਰ ਕੀ ਗਣ ਜਹਨ ਕੋਸਾ ਹਰਿ ਕਾ ਨਾਮ ਉਹ ਸੰਗ ਦੋਸਾ ਜਿਹ ਪੈਡ ਮਹੰਦ ਗੁਬੈਰ ਹਰਿ ਕਾ ਨਾਮ ਸੰਗ ਬੁਝੀਆਰ ਜਹ ਪੰਥ ਤੇਰਾ ਕੋ ਨਾ ਸੰਜਾਨੂ ਹਰਿ ਕਾ ਨਾਮ ਤਹ ਨਾਰ ਪਛਾਨੂ ਜਹ ਮਹਾ ਪਾਇਆ ਤਬਤ ਬਹੁ ਕਾਮ ਤਹ ਹਰਿ ਕਾ ਨਾਮ ਕੀ ਤੁਮ ਉਪਰਛਾ ਜਹ ਤ੍ਰਿਖਾ ਮਨ ਤੁਜਾ ਕਰ ਖੈ ਤਹ ਨਾਨਕ ਹਰਿ ਹਰਿ ਅੰਮ੍ਰਿਤ ਵਰ ਖੈ ਭਗਤ ਜਨਕ ਵਰਤਨ ਨਾਮ ਸੰਤ ਜਨ ਕਮਨ ਵਿਸਰਾਮ ਹਰਿ ਕਾ ਨਾਮ ਦਾਸ ਜੋਟ ਹਰਿ ਕਾ ਨਾਮ ਉਤਰੇ ਜਨ ਕੋਟ ਹਰ ਜਸ ਕਰ ਸੰਤ ਦਿਨ ਰਾਤ ਹਰਿ ਹਰਿ ਔਖਦ ਸਾਧ ਕਮਾਇ ਤੂ ਹਰਿ ਜਨ ਕੈ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕਿਨੋ ਦਾਨ ਮੰਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕਾ ਬਿਰਤ ਬਵੇਕ ਹਰਿ ਕਾ ਨਾਮ ਜਨ ਕਾ ਮੁਕਤ ਜੁਗਤ ਹਰਿ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਾ ਪਰ ਨਾ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕਾ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕਾ ਭੋਗ ਯੋਗ ਹਰਿ ਨਾਮ ਜਪਤ ਕਾ ਸਨਾਹ ਵਿਯੋਗ ਜਨ ਰਾਤ ਹਰਿ ਨਾਮ ਸੇਵਾ ਨਾਨਕ ਪੂਜਾ ਹਰਿ ਹਰਿ ਦੇਵਾ ਹਰ ਹਰਿ ਜਨ ਕਾ ਮਰਖ ਜਿੰਦਾ ਹਰਿ ਤਨ ਜਨ ਕਾ ਆਪ ਪ੍ਰਭ ਦਿੰਦਾ ਹਰਿ ਹਰਿ ਜਨ ਕਾ ਊਟ ਸਤਾਣੀ ਹਰਿ ਪ੍ਰਤਾਪ ਜਨ ਵਰਨਾ ਜਾਣੀ

ਸਹਿ ਸੰਤ ਪ੍ਰਤਾਪ ਦੁਰਸਭ ਨਾ ਸਹਿ ਸੰਤ ਕਾ ਸੰਗ ਬੜ ਪਾਗੀ ਪਾਈ ਹੈ ਸੰਤ ਕਿਸੇ ਬਨਾਮ ਤੇ ਆਈ ਹੈ ਨਾਮ ਦੁਰ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸਾਸਤ੍ਰ ਬਹੁ ਸਿਮਰਤੀ ਵੇਖ ਸਰਬ ਢੋਲ ਪੂਜ ਸਨਾਹੀ ਹਰ ਹਰਿ ਨਾਨਕ ਨਾਮ ਅਮਰਸਪਦੀ ਜਪ ਤਾਪ ਗਿਆਨ ਸਭ ਧਿਆਨ ਖੰਡ ਸ਼ਾਸਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨਵਤੀ ਫਿਰਿਆ ਅਨੇਕ ਪ੍ਰਕਾਰ ਕੀ ਬਹਿ ਜਤਨਾ ਪੁਨ ਦਾਨ ਹੋਮੇ ਬਹਿ ਰਤਨਾ।

ਸਤਿ ਪ੍ਰਿਯ ਸਰਥੀ ਵੈ ਅਗਨ ਵਾਹਿਗੁਰੂ ਹਮਤ ਪ੍ਰਾਣ ਕਨਕਾ ਸਭ ਹੈ ਵਰੁ ਭੂਮ ਦਾ ਨਿਆਉਲੀ ਕਰਮ ਕਰ ਵਾਸਨ ਜੈਨ ਵਾਰਕ ਸੰਜਮ ਅਤ ਸਾਧਨ ਨਿਮਖ ਨਿਮਕਾਰ ਸਰੀਰ ਕਟਾਵ ਤਾਉ ਪੀ ਹੋਮੈ ਬੈਠ ਨ ਜਾਵੈ ਹਰਿ ਕੇ ਨਾਮ ਸੰਸਰ ਕਾ ਸੰਦਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟੈ ਗੁਰੂ ਕੁਮਾਰ ਮੰਦ ਹੁਟੈ ਸੋਚ ਕਰੈ ਤਨ ਸਰ ਰਾਤ ਮਨ ਕੀ ਮੈਲ ਨ ਤੰਤ ਜਾਤ ਇਸ ਦੇਹੀ ਕਾ ਬਹ ਸਾਧਨ ਕਰ ਮਨ ਤੇ ਕਬਤ ਨ ਵਿਖਿਆ ਟਰ ਜਲ ਧੋਐ ਬਹ ਦੇਹ ਨੀਤ ਸੁਧ ਕਹਾ ਹੋਇ ਕਾਚ ਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਦਰੇ ਪਤਤ ਬਹ ਮੂਚਤ ਬਹੁਤ ਸਿਆਣ ਪੁਗ ਜਮ ਕਾ ਭਾਵਿਆ ਪਿਆਨਕ ਚਤਨਕਾਰ ਉਤਰ ਸੰਨਾ ਤ੍ਰਾ ਪੈ ਪੀ ਖਾਨੀ ਗਗਨ ਹੋ ਜਾਇ ਕੋਟਿ ਉਪਾਇ ਤਰਗਨ ਹਿੰਸੇ ਜਾਇ ਸੁਖ ਸੁਨ ਹੂ ਬਪਿਆ ਰੁਮਹ ਪਿਆ ਬਹਮਾਇ ਜਾਤ ਅਵਰ ਕਰਤੂ ਸਗਲ ਜਮ ਡਾ ਨੈ ਗੋਬਿੰਦ ਭਜਨ ਬੈਨ ਤੇਲ ਨਹਿ ਮਾਇ ਨੈ ਹਰਿ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਈ

ਡਰੈ ਸਾਜਨ ਕਿਸਰਨੀ ਪਰ ਜਿਸ ਜਨ ਕਾ ਪ੍ਰਵਤਰ ਪਿਆ ਸਨਾਨ ਤਕ ਬੈਲ ਬਲ ਜਾਸ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਹਿ ਸੰਗ ਜਾ ਕਾ ਮਿਟਿਆ ਬਿਮਾਰ ਆਪ ਸਕਾਉ ਜੋ ਜਾਣਾ ਨੀਚਾ ਸੋ ਗਨ ਗਿਆ ਸਭ ਦੀ ਉੱਚਾ ਜਾ ਕਾ ਮਨ ਹੋਏ ਸਗਲ ਗਿਰੀਆਂ ਦਾ ਹਰ ਹਨਾ ਤੁਮ ਘਟ ਘਟ ਦੀ ਨਾ ਮਾਨ ਆਪਣੀ ਤੇ ਬੁਰਾ ਮਿਟਾਉਣ ਦਾ ਵਿਖਾ ਸਰ ਸ੍ਰੇਸ਼ਟ ਸਾਜਨ ਸੁਖ ਦੁਖ ਜਾਨ ਸਮ ਦ੍ਰਿਸ਼ਟੀ ਤਾ ਨਾਨਕ ਉਪਾ ਪੂਨ ਨਹਿਰੇ ਪਾ ਨਿਰਧਾਨ ਕਉ ਧਾਨ ਤੇਰੋ ਨਾਮ ਥਾਵੀ ਕੁੰਡਾਉ ਤੇਰਾ ਥਾਉ ਨਿਮਾਨੀ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵ ਦਾਨ ਕਰਨ ਕਰਾਵਨ ਹਾਰ ਸਵਾਮ ਸਗਲ ਘਟਾ ਕੇ ਅੰਤਰ ਜਾਮ ਆਪਣੀ ਗਾਤ ਮਿਤ ਜਾਨ ਹੋਆ ਪੀ ਆਪ ਸੰਗਾ ਪ੍ਰਭ ਰਾਤੀ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰਨਾ ਜਾਨ ਸੋਏ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਾਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮਤ ਮਾਲ ਹਿਰਿਆ ਸਗਲ ਉਤਮ ਮੈਂ ਉਤਮ ਪਰ ਹਰਿ ਕੋ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸੁ ਰਸਨ ਬਖਾਨ ਸਗਲ ਧਨ ਦਿਓ ਉਤਮ ਥਾ ਨਾਨਕ ਜੀ ਘਾਟ ਵਾਸਾ ਹਰਿ ਨਾਮ ਸਲੋਕ ਨਿਰਗੁਣੀ ਆਰ ਏ ਅਨਿਆ ਸਭ ਸਦਾ ਸੰਭਾਲ ਜਿਨਕੀ ਆਦਿਸ਼ੀਤ ਰੱਖ ਨਾਨਕ ਨਿਰਭਿ ਨਾਲ ਅਸ਼ਟਪਦੀ ਰਮਈਆ ਗਗਨ ਚੇਤ

ਸਾਹਿਬ ਗਿਆ ਜਾਨ ਸਦਾ ਸਦਾ ਇਹੋ ਕੁਲਨਹਾਰ ਨਾਨਕ ਰਾਖਨਹਾਰ ਅਪਾਰ ਰਤਨ ਤਿਆ ਕੌੜੀ ਸੰਗ ਰਾਜਾ ਸਾਜ ਛੋੜ ਝੂੜ ਸੰਗ ਮਾਜਾ ਜੋ ਛੱਡਣ ਸੋ ਅਸਥਿਰ ਕਰ ਮਾਨਾ ਜੋ ਹੋਵਨ ਸੋ ਦੂਰ ਪਰਾਨ ਛੋੜ ਜਾਇ ਤਿਸਕਾ ਸਰਾਮ ਕਰ ਸੰਗ ਸਹਾਇ ਦੇਹ ਪਰ ਹਰਾ ਚੰਦਨ ਰੇ ਪਿਓ ਤਾ

ਕਲੂਪ ਸਵਾਨ ਅੰਤਰਗਨ ਬਾਹਰ ਤਨ ਸਵਾਹ ਕਲਪਾਤਰ ਕੈਸੇ ਤਰਾ ਤਹ ਜਗ ਅੰਤਰ ਬਸਾ ਪ੍ਰਭਾਵ ਨੰਦੀ ਜਨ ਸਹਿਜ ਸੰਵਾਦ ਤੂ ਸੁਨਰਾ ਦਾ ਕਸ ਮਰ ਪਾਵੇ ਕਰ ਗਹ ਹਰੀ ਹੂੜ ਨ ਪਹਾਵੇ ਸੋਨ ਅੰਦਾ ਕੈਸੇ ਮਰ ਪਾਵੇ ਕਰ ਗਹ ਲਿਹ ਊੜ ਨਿਭਾਵੇ ਕਹ ਗੁਜਾਰ ਤੁਦੇ ਟੂਰਨ ਕਹ ਗਿਆ ਤਉ ਸਮਝ ਪੂਰਾ ਕਹ ਬਿਸਨ ਪਦ ਗਾਵੇ ਗੁਣ ਜਤਨ ਕਰੈ ਤਉ ਪੀ ਸੁਰ ਭੰਗ ਕਹ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤਉ ਹਾਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਾਰਾ ਸੰਗ ਸਹਾਇ ਸੁਆਵਨ ਜੀਤ ਜੋ ਵੈਰਾਗਤਾ ਸੁਪ੍ਰੀਤ ਬਲੁਆ ਕੀ ਗ੍ਰਹਿ ਪੀਤਰ ਬਸ ਆਨੰਦ ਕੀਰਮਾ ਰੰਗ ਰਸ ਦ੍ਰਿੜ ਕਰਮਾ ਨਮਨ।

ਵਰਤ ਵਿਸਾਖ ਵਿਚਾਰ ਜਾ ਸਾਜ ਬਿਨਾ ਕਹਿ ਹੋਵਤ ਸੂਚਾ ਵਰਤਨਾ ਬਿਨਾ ਤਨਾਂਦ ਮੁਖਾਵਤ ਤਾਕ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਥਾ ਬਿਹਾਈ ਵੀ ਗੁਣ ਜੁ ਕੀਤ ਜਾਇ ਗੋਬਿੰਦ

ਨਿਰੰਤਰ ਰਹਿਆ ਸਮਾਇ ਸੋ ਸੇਵਕ ਜਿਹ ਕਿਰਪਾ ਕਰੀ ਨਿਮਖ ਨਿਮ ਜਬ ਨਾਨਕ ਕਰੀ ਸਲੋਕ ਕਾਮ ਕ੍ਰੋਧਰ ਲੋਭ ਮੋਹ ਬਿਨਸ ਜੈ ਹਮੇਵ ਨਾਨਕ ਪ੍ਰਭ ਸਰਣਾਗਤਿ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜਿਹ ਪ੍ਰਸਾਦ ਵਿਸ਼ਤਿ ਹਮਰਤ ਖਾਹਿ ਤਿਸ ਠਾਕੁਰ ਕੋ ਰਖ ਮਨ ਵਾਹਿ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸ ਧਿਆਇ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾ ਠਹਿਰ ਸਿਮਰਤ ਸਰਸਨਾ ਜਿਹ ਪ੍ਰਸਾਦ ਰੰਗ ਰਾਖ ਭੋਗਨਾਨ ਸਦਾ ਧਿਆਈ ਹੈ ਧਿਆਨ ਯੋਗ ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵਹਿ ਤਿਸ ਤਿਆਗ ਕਦੋਲ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਟ ਪਹਿਰ ਤਾ ਕਾ ਜਹ ਗਾਵੀ ਜੈ ਜਿਹ ਪ੍ਰਸਾਦ ਤੁਜ ਸਭ ਕੁਮਾ ਨਮਖਤਾ ਕੁਜਾ ਸਰਸਨ ਬਖਾਨਾ ਜਿਹ ਪ੍ਰਸਾਦ ਤਿਰੁ ਰਹਿਤਾ ਧਰਮਾ ਸਦਾ ਧਿਆਈ ਗੁਰ ਪਾਰ ਬ੍ਰਹਮ ਪ੍ਰਭ ਜਬਤ ਤਰਕ ਮਨ ਪਾਵੈ ਨਾਨਕ ਪਾਤ ਸੇਤ ਕਰ ਜਾਵਹਿ ਜਿਹ ਪ੍ਰਸਾਦ ਆਰੋਗ ਕੰਚਨ ਦੇਹਿ ਲਿਵ ਲਾਵਹ ਤਸਰੰ ਸੁਨਿਹ ਜਿਹ ਪ੍ਰਸਾਦ ਤਿਰਉ ਲਰਹਿ ਤੁ ਮਨ ਸੁਖ ਪਾਵਹਿ ਹਰਿ ਹਰਿ ਜਹ ਕਹਿਤ ਜਿਹ ਪ੍ਰਸਾਦ ਤੇਰ ਸਗਲ ਸ਼ਦਰ ਢਾਕ ਮਨ ਸਰਣ ਪਾਰ ਠਾਕੁਰ ਪ੍ਰਭ ਤਾਕ ਜਿਹ ਪ੍ਰਸਾਦ ਤੁਜ ਪੂਅ ਨਾ ਪਾਹੁ ਚੈ ਮਨ ਸਾ ਸਾ ਸਿਮਰ ਪ੍ਰਭੁ ਚ ਜਿਹ ਪ੍ਰਸਾਦ ਪਾਇ ਦੁਰਲਭ ਦੇਹ ਨਾਨਕ ਤਾਕ ਭਗਤ ਕਰੀ ਜਿਹ ਪ੍ਰਸਾਦ ਆ ਭੂਖਨ ਪਹਿਰ ਜਮਨ ਦੇ ਸਿਮਰਤ ਪਿਆਰ ਸੁਖੀ ਜੈ ਜਿਹ ਪ੍ਰਸਾਦ ਅਸਵ ਹਸਤਾ ਸਵਾਰੀ ਮੰਦ ਪ੍ਰਭ ਕਉ ਕਬੁ ਨ ਵਸਾਰੀ ਜਿਹ ਪ੍ਰਸਾਦ ਬਾਗ ਮਨਖ ਤਨਾ ਰਾਖ ਗੁਰੂ ਪ੍ਰਭ ਆਪਣੇ ਮਾਨਾ ਚਿੰਤੇ ਨਿਮਰ ਬਨ ਤੁ ਬਨਾਇ ਉਠ ਬੈਠ ਤੁ ਸਦ ਤਿਸ ਧਿਆਈ ਤਿਸ ਧਿਆਇ ਜੋ ਕਾ ਰਖੈ ਯਿਹਾਉ ਖਾਨਾ ਨੂੰ ਤੇਰੇ ਰਖੈ ਜਿਹ ਪ੍ਰਸਾਦ ਕਰਹਿ ਪੂਰਨ ਬਹਦਾਨ ਮਨਾਠ ਪਰਕਾਰ ਤਸਾ ਧਿਆਨ ਜਿਹ ਪ੍ਰਸਾਦ ਤੁ ਆਚਾਰ ਵਿਵਹਾਰ ਤਿਸ ਪ੍ਰਭ ਕੋ ਸਾਸ ਸਾਹ ਚਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸਭ ਪ੍ਰਭ ਸਿਮਰਹ ਸਦਾ ਨੂ ਜੇ ਪ੍ਰਸਾਦ ਤੇਰੀ ਨੀਕੀ ਜਾਤ ਸਭ ਪ੍ਰਭ ਸਿਮਰ ਸਦਾ ਦਿਨ ਰਾਜ ਜੇ ਪ੍ਰਸਾਦ ਤੇਰੀ ਉਪਾਤ ਰਹਿ ਗੁਰ ਪ੍ਰਸਾਦ ਨਾਨੂ ਜਾ ਸੁਖ ਹੈ ਜਿਹ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਭੀਖ ਵਿਸਮਾਤ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਵਸਨਾ ਜਿਹ ਪ੍ਰਸਾਦ ਹਸਤ ਕਰ ਚਰਹਿ ਜੇ ਪ੍ਰਸਾਦ ਸੰਭੂਨ ਹਰਾ ਜੇ ਪ੍ਰਸਾਦ ਪਰਮ ਗਤ ਪਾਵਹਿ ਜੇ ਪ੍ਰਸਾਦ ਸੁਖ ਸਹਿਜ ਸਮਾਵਹਿ ਸਭ ਤਿਆਗ ਗੁਰ ਕਤਲਾਗ ਗੁਰ ਪ੍ਰਸਾਦ ਨਾਨੂ ਅੰਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਪ੍ਰਭ ਕਮੂਰ ਨਾ ਮਨ ਹਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਮਨ ਮੂੜ ਤੂੰ ਤਾ ਕੁਜਾ

ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼, ਪ੍ਰਭੂ ਦਇਆ ਦੇ ਕੋਲ ਵਿਕਾਸ, ਪ੍ਰਭ ਸੁ ਪ੍ਰਸਾਨ ਬਾਸਾ ਮਾਸ, ਪ੍ਰਭ ਦਇਆ ਤੇ ਮਾ ਤੂਤ ਮੋਏ ਸਰਵ ਨਿਧਾਨ, ਪ੍ਰਭ ਤੇਰੀ ਮਾਇਆ ਆਇਆ ਪਹੁ ਕਛੁ ਨ ਕਰੁ ਹਲਾਇਆ, ਜੇਤ ਜਿਤ ਲਾਭ ਤਿਤ ਲਗਹਿ ਹਰਨਾਥ, ਨਾਨਕਿ ਨ ਕਹਿ ਕਛੁ ਨ ਹਾਇਆ, ਤਿਸ ਲੋਕ ਅਗਮ ਅਗਾਧ, ਪਾਰ ਬ੍ਰਹਮ ਸੋਇ ਜੋ ਜੋ ਕਹਿ ਸੰਗਤ ਆਇ ਸੁਨਵੀਤਾ, ਨਾਨਕ ਬਿਨਵੰਤਾ ਸਾਧ ਜਨ ਕੀ ਆਚਰਜ ਕਥਾ ਅਸ਼ਟਪਦੀ, ਸਾਧਕ ਸੰਗ ਮਖੂਜਲ ਹੋਤ, ਸਾਧ ਸੰਗਤ ਸਗਲੀ ਪੋਤ, ਸਾਧਕ ਸੰਗ ਮਿਟਿਆ ਅਭਿਮਾਨ, ਸਾਧ ਸੰਗ ਪ੍ਰਗਟਾ ਸੁਗਿਆਨ, ਸਾਧ ਸੰਗ ਬੋਝਾ ਪ੍ਰਭ ਨੀਰਾ, ਸਾਧ ਸੰਗ ਸਭੋਤ ਨਬੀਰਾ, ਸਾਧ ਸੰਗ ਪਾਇ ਨਾਮ ਰਤਨ, ਸਾਧਕ ਸੰਗ ਪ੍ਰਜਤਨ, ਸਾਧ ਕੀ ਮਹਿਮਾ ਵਰਨ ਕੌਣ ਪੁਰਾਣੀ, ਨਾਨਕ ਸਾਧ ਸੁਭ ਪ੍ਰਮਹ ਸਮਾਨੀ, ਸਾਧ ਖੰਗਾ ਗੋਚਰ ਮਿਲੇ, ਸਾਧ ਸੰਗ ਸਦਾ ਪ੍ਰਫੁਲ, ਸਾਧ ਸੰਗਾ ਵਹਿ ਵਹਿ ਪੰਚਾ, ਸਾਧ ਸੰਗ ਅੰਮ੍ਰਿਤ ਰਹਿ ਪੁੰਚਾ, ਸਾਧ ਸੰਗ ਸਭਰੀਨ, ਸਾਧਕ ਸੰਗ ਮਨੋਹਰ ਪੈਨ, ਸਾਧਕ ਸੰਗ ਨ ਕਦਮ ਹੁੰਦਾ, ਸਾਧ ਸੰਗ ਸਿਹਤ ਮਨ ਪਾਵੈ, ਸਾਧ ਸੰਗ ਮਾਇਆ ਦੇ ਬਿਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸਾਨ,

ਪਟ ਪ੍ਰਤਾਪ ਬ੍ਰਹਮ ਗਿਆਨ ਕਾ ਤਰਸੋ ਪਟ ਪਾਗੀ ਪਾਈ ਬ੍ਰਹਮ ਗਿਆਨ ਕਾ ਬੈਲ ਬਲ ਜਾਈ ਬ੍ਰਹਮ ਗਿਆਨ ਕਾ ਕੁਲ ਜਹਮ ਈਸ਼ਵਰ ਨਾਨ ਬ੍ਰਹਮ ਗਿਆਨ ਵਾ ਪਰਮੇਸ਼ਵਰ ਬ੍ਰਹਮ ਗਿਆਨ ਕੀ ਕੀਮਤ ਨਾਹ ਬ੍ਰਹਮ ਗਿਆਨ ਕਾ ਸਕਰਮਾਨ ਵਾਹ ਬ੍ਰਹਮ ਗਿਆਨ ਕਾ ਕੌਣ ਜਾਣਾ ਪੇਦ ਬ੍ਰਹਮ ਗਿਆਨ ਕੋ ਸਦਾ ਆਦੇਸ਼ ਬ੍ਰਹਮ ਗਿਆਨ ਕਾ ਕਥ ਗਿਆਨ ਜਯਾਦਾ ਕੇਰ ਬ੍ਰਹਮ ਗਿਆਨ ਸਰ ਕਾ ਠਾਕੁਰ ਬ੍ਰਹਮ ਗਿਆਨ ਕੁ ਮਿਤ ਕੌਣ ਵਖਾਨ ਬ੍ਰਹਮ ਗਿਆਨ ਕੀ ਕਾਤ ਬ੍ਰਹਮ ਗਿਆਨ ਜਾਣਾ ਬ੍ਰਹਮ ਗਿਆਨ ਕਾਂਦਨਾ ਪਾਇਆ ਨਾਨ ਬ੍ਰਹਮ ਗਿਆਨ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵੈਨ ਵਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਦਹਾਤਾ ਬ੍ਰਹਮ ਗਿਆਨ ਅਨਾਥ ਕਨਾਥ ਬ੍ਰਹਮ ਗਿਆਨ ਕਾ ਸਭ ਉਪਰਹਾਤ ਬ੍ਰਹਮ ਗਿਆਨ ਕਾ ਸਗਲ ਆਕਾਰ ਬ੍ਰਹਮ ਗਿਆਨ ਅਵਨਿਰੰਕਾਰ ਬ੍ਰਹਮ ਗਿਆਨ ਕੀ ਸੋਭਾ ਬ੍ਰਹਮ ਗਿਆਨ ਬਣੀ।

ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਰਪੈ ਬਸਨ ਪ੍ਰੀਤ ਹਰਿ ਚਨ ਹਿਰਦੈ ਸਭ ਨਾਨਕ ਭਗਵਤੀ ਭਗਵੰਤ ਕਾ ਪਾਵੈ ਸੁਪੰਡਿਤ ਜੋ ਮਰ ਪ੍ਰਭੂ ਦਾ ਰਾਮ ਨਾਮ ਆਤਮ ਸੋਦਾ ਰਾਮ ਨਾਮ ਸਾਦਾ ਪੀਵੈ ਸੁਪੰਡਿਤ ਕਾ ਉਪਦੇਸ ਜਾਗ ਜੀਵੈ ਹਰਿ ਕੀ ਕਥਾ ਹਿਰਦੈ ਵਸਾਵੈ ਸੁਪੰਡਿਤ ਫਿਰ ਜੋ ਨ ਆਵੈ ਵੇਦ ਪ੍ਰਾਨ ਸਿਮਰਤ ਪੂਜਾ ਮੂਲ ਸੁਖ ਮਹਿ ਜਾਨ ਸਥੂਰ ਚਾਹ ਵਰਨਾ ਕੁਦੀ ਉਪਦੇਸ ਨਾਨਕ ਸੁਪੰਡਿਤ ਕਾ ਸਦਾ ਆਦੀਸ ਬੀਜ ਮੰਤਰ ਸਰਪ ਗਿਆਨ ਚਾਹ ਵਰਨਾ ਮਹਿ ਜਪੈ ਕਉ ਨਾਮ ਜੋ ਜੋ ਜਪੈ ਤਿਸਕੀ ਕਾ ਦੋਇ ਸਾ ਸੰਗ ਪਾਵੈ ਜਨ ਕੋਈ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੀਤ ਮੁਕਤ ਪਾਤਸ਼ਾਹ ਕਉ ਤਾਰੈ ਸਰਵ ਰੂਪਾਇ ਔਖਦ ਨਾਮ ਕਲਿਆਣ ਤੂੰ ਮੰਗਲ ਗੁਣ ਗਾਮ ਕਾਹੁ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਦਿਸ਼ਾ ਦੁਰ ਕਰਮ

ਸਿੰਘ ਸੁਣਦਾ ਕੋਈ ਨਹਾਸ ਰੋਗ ਉਸਤਤ ਕਰਿਆ ਨਿਕ ਜਾਣ ਅੰਤ ਨਾ ਪਾਰਾ ਬਾਰ ਨਾਨਕ ਰਚਨ ਪ੍ਰਭ ਰਚੀ ਬਹੁਤ ਅਨੁਕ ਪ੍ਰਕਾਰ ਅਸਪਤੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਆਹ ਹਾਰੀ ਕਈ ਕੋਟ ਪੈ ਤੀਰਥਵਾਸ ਕਈ ਕੋਟ ਬਨ ਭਰਮਹਦਾਸ ਕਈ ਕੋਟ ਵੇਦ ਕੇ ਸਰੋਤੀ ਕਈ ਕੋਟ ਤੁਪੀ ਸਰੋਤੀ ਕਈ ਕੋਟ ਆਤਮ ਧਿਆਨ ਤਾਰ ਕਈ ਕੋਟ ਕਵ ਕਾ ਵਿਚਾਰ

ਹਰ ਦੁਖ ਨਾ ਕਰਹਿ ਕੈ ਗੁਰ ਮਾਇਆ ਸਰਮ ਵਾਹਿ ਕੈ ਗੁਰ ਪ੍ਰਦੇਹ ਪਰਮਾਇ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋਟ ਸਿਹਤ ਜਾਤੀ ਜੋਗੀ ਕਈ ਕੋਟ ਰਾਜ ਰਹਿ ਹੋਗੀ ਕਈ ਕੋਟ ਪੰਖ ਸਿਰ ਪਿਆ ਉਪਾਇ ਕਈ ਕੋਟ ਪਾਥਰ ਬਿਰਖ ਨਿਭਜਾਇ ਕਈ ਕੋਟ ਪਵਨ ਪਾਣ ਵੈ ਸੰਤਰ ਕਈ ਕੋਟ ਦੀਸ ਮੰਡਲ ਕਈ ਕੋਟ ਸਸੀ ਅਰ ਸੂਰਨ ਖਿਆਤਰ ਕਈ ਕੋਟ ਦੇਵ ਦਾਨ ਇੰਦਰ ਸਿਰ ਛਾਤਰ ਸਗਲ ਸਮਾਗਰੀ ਅਪਣਾਇ ਸੂਤ ਤਾਰ ਨਾਨਕ ਜਿਹ ਜਹ ਪਾਵ ਤਿਸ ਤਿਹਨ ਹਤਾਰ ਕਈ ਕੋਟ ਰਾਜ ਸਤਾਮਸ ਸਾਤਕ ਕਈ ਕੋਟ ਵੀਰ ਪ੍ਰਾਣ ਸਮਰਤ ਰਸਾਸਤ ਕਈ ਕੋਟ ਕੀ ਰਤਨ ਸਮਵਤ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੀਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤਿਨੇਰਾ ਸਭ ਹੁੰਦੇ ਦੂਰ ਨਾਨਕਾ ਪ੍ਰਿਪਤ ਰਹਿਆ ਭਾਰ ਪੂਰ ਕਈ ਕੋਟ ਪਾਤਾਰ ਕੀ ਵਾਸ ਕਈ ਕੋਟ ਨਰਕ ਸਵਰਗ ਨਿਵਾਸ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਵਾਹ ਜੋ ਨਿਫਿਰ ਹੈ ਕਈ ਕੋਟ ਬੈਠਤੀ ਹੀ ਕਾਹੀ ਕਈ ਕੋਟ ਕਾਲ ਹੈ ਥਕ ਪਾਇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਪਾਣਾ ਤਹਿ ਤਹਿ ਰਾਖੇ ਨਾਨਕ ਸਭ ਪ੍ਰਭ ਕੇ ਹਾਥੀ ਕਈ ਕੋਟ ਪਏ ਵੈ ਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕਹੁ ਹੋ ਜਾਂਦੇ ਆਤਮ ਮਹਿ ਪਾਰ ਬ੍ਰਹਮ ਰਹੰਤੀ

ਜਨ ਬ੍ਰਹਮਾ ਸਮਾਦ ਤਾਕੰਤ ਨ ਜਨ ਕੂਆ ਪਿਆ ਨਾਨਕ ਪ੍ਰਭ ਸੂਏ ਕਈ ਗੁਰ ਪਾਰ ਪਿਤਾ ਸਦਨ ਹੋਵਤ ਆਤਮ ਪ੍ਰਕਾਸ਼ ਕਈ ਗੁਰ ਤਤ ਕਬੀਰ ਦੇ ਸਦਾ ਨੇ ਹੈ ਰਹੀ ਕੁੰਡੀਅਤ ਕਈ ਗੁਣ ਨਾਮ ਰਖ ਪੀਵੈ ਅਮਰ ਭਇਓ ਸਾਧ ਸਾਧ ਹੀ ਜੀਵੈ ਕਈ ਕੂਟ ਨਾਮ ਗੁਣ ਗਾਵੈ ਆਤਮ ਰਾਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾਸ ਸਾਸ ਸੰਵਾਰੀ ਨਾਨਕ ਕੋਈ ਪਰਮੇਸ਼ਵਰ ਕੀ ਪਿਆਰੀ ਸਰੋ ਕਰਨ ਕਾਰਨ ਪ੍ਰਭੀ ਕਹਿ ਦੂਸਰ ਨਾਹੀ ਕੋਈ ਨਾਨਕ ਬਲਹਾਰਣੈ ਜਲ ਥਲ ਮਹੀ ਗਲ ਸੋਏ ਅਸ਼ਟਪਦੀ ਕਰਮ ਕਰਾਵਨ ਕਰਨੈ

ਜਿਸਤਾ ਕਲਿਖੈ ਨਾ ਕਰੈ ਜਗਦੀਸ਼। ਜੀਉ ਪਿੰਡ ਸਤ ਕਿਰਾਸ ਕਟ ਕਟ ਪੂਰਨ ਬ੍ਰਹਮ ਪ੍ਰਕਾਸ਼। ਆਪਣੇ ਬਣਤ ਆਪ ਬਨਾਇ ਨਨ ਜੀਵ ਦੇਹ ਵਡਾਇ ਉਸਕਾ ਬਾਲ ਨਾਹੀ ਸਹਾਤ।

ਹੋਏ ਕਉ ਸਾਧ ਸੰਗਤਿ ਹੋ ਪਾਵੈ ਸਾਧ ਸਥਾਨ ਦੇ ਬਹੁ ਨ ਆਵੈ ਅੰਤਰ ਹੋਈ ਗਿਆਨ ਪ੍ਰਗਾ ਸੋ ਸਾਧ ਸਥਾਨ ਕਨ ਹਿਮਨਾ ਹਮੰਦਾ ਨਾ ਵਰਤੀ ਕਰੰਗ ਸਦਾ ਵਸ ਪਾਰ ਬੰਕ ਸੰਗ ਜਿਉ ਜਲ ਮਲ ਜਲਾਇ ਘਟਾਨਾ ਤਿਉ ਜੋਤਿ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਵ ਨਾਨਕ ਪ੍ਰਭ ਕੈ

ਪਰਸਕਰ ਮਾਨੁ ਕੁਪਰ ਕਰਿਆ ਸੁ ਪਰ ਪਿਤਰ ਤਾ ਕੋਹੀ ਬਿਨਾ ਸਭ ਤੇ ਆਪ ਜਾਣਾ ਬਲਵੰਤ ਕਿਨ ਮੈਂ ਹੋਇ ਜਾਏ ਬਸਵੰਤ ਕਿਸੈ ਨ ਵਦਾ ਅਹੰਕਾਰੀ ਧਰਮ ਤੈ ਤੋ ਕਰਿ ਕੁਆਰੀ ਗੁਰ ਪ੍ਰਸਾਦ ਜਾ ਕੋ ਮਿਟੇ ਆਪ ਮਾਨ ਸੋ ਜਾ ਨਾਨਕ ਦਰਗਹ ਪ੍ਰਵਾਨ ਕੋਟ ਕਰਮ ਕਰੈ ਹਵਤਾਰੀ ਸਰਮ ਪਾਵ ਸਕਲ ਬਿਰਤਾਰੀ ਅਨਕ ਤਪੱਸਿਆ ਕਰਿ ਅਹੰਕਾਰ ਨਰ ਸੁਰ ਫਿਰ ਫਿਰ ਅਵਤਾਰ ਅਨਕ ਜਤਨ ਕਰਾ ਤਮਨ ਹਿੰਦਰਾਵੈ ਹਰ ਦਰਗਹ ਕਹੁ ਕੈ ਸੇ ਕਵੈ ਉਸ ਕਾ ਜੋ ਭਲਾ ਕਹਾਵੈ ਤਿਸੇ ਹੀ ਭਲਾਈ ਨਿਕਟ ਨਾ ਆਵੈ ਸਰਬ ਗ੍ਰੀਨ ਜਾ ਕੋ ਮਨ ਹੋਇ ਕਉ ਨਾਨਕ ਤਾ ਕੀ ਨਿਰਮਲ ਸੋਇ ਜਬ ਲਗ ਜਾ ਨਾ ਮੁਝ ਤੇ ਕਾਸ਼ ਹੋਇ ਤਾ ਵਿਸ ਕਉ ਸੁਖ ਨਾਹੀ ਕੋਇ।

ਜਿਸੈ ਨਾਮ ਰੰਗ ਸਭ ਸੁਖੇ ਬੁੜ ਭਾਗੀ ਕਸੈ ਪ੍ਰਾਪਤ ਹੋਏ। ਕਰਨ ਕਰਾਵਨ ਆਪਿਆਪ ਸਦਾ ਸਦਾ ਨਾਨਕ ਹਰਿ ਜਾਪ। ਕਰਨ ਕਰਾਵਨ ਕਰਨ ਹਾਰ ਉਸਕਾ ਹਾਥ ਕਹਾ ਵਿਚਾਰ। ਜੈਸੁ ਦ੍ਰਿਸ਼ਟ ਕਰੇ ਤੈਸਾ ਹੋਇਆ ਪਿਆਪ। ਆਪ ਪ੍ਰਭ ਸੋਇ ਜੋ ਕਿਸ ਕੀਨੋ ਸਪਨਾ ਰੰਗ ਸਭ ਦੇ ਦੂਤ ਸਭ ਹੋ ਕੈ ਸੰਗ।

ਕਰ ਸੁਭ ਹੈ ਧਨਵੰਤਾ ਹੋਈ ਕਿਆ ਕੋ ਕਰਵੈ ਜਾਂ ਸਭ ਕੀ ਸ਼ਹਿਤ ਕਦੀ ਆਦਰ ਵਿਆਤ ਸੂਰਜ ਜੀ ਕੋ ਕਹਾਵੈ ਪ੍ਰਭ ਕੀ ਕਰਾ ਬਿਨਾ ਕਹਿਤਾ ਵੈ ਜੇ ਕੋਈ ਬਹਿ ਦਾਤਾਰ ਦਿਖਦੀ ਅਨਹਰ ਜਾਨ ਗਾਵਰ ਜਿਸ ਗੁਰਪ੍ਰਸਾਦ ਟੂਟੈ ਹੋ ਰੋਗ ਨਾਨੁ ਸੁਜਨ ਸਦਾ ਰੋਗ ਜਿਉਂ ਮੰਤਰ ਕਉ ਥਾਮਾ ਥਮਨ ਤਿਉਂ ਗੁਰ ਕਾ ਸਬਦ ਮਨ ਹੋ ਸਥਮਨ ਜਿਉਂ ਪਾਖਾਣ ਨਾਭ ਚੜ ਤਰਾ ਪ੍ਰਾਣੀ ਗੁਰ ਚਰਨ ਲਗਤ ਨਿਹਤਰਾ ਜਿਉਂ ਅੰਧਕਾਰ ਦੀਪ ਪ੍ਰਗਾਹ ਗੁਰ ਦਰਸਨ ਦੀ ਮਨ ਹੋਇ ਵਿਗਾਸ ਜਿਉਂ ਮਹਾ ਉਦਿਆਨ ਮਹਾਂ ਪਾਇਓ ਤਿਉਂ ਸਾਧੂ ਸੰਗ ਵਿਲ ਜਬਤ ਪ੍ਰਗਟਾਵ ਤਿਉਂ ਸੰਤਨ ਕੀ ਬਾਛਾ ਤੂ ਨਾਨਕ ਲੋਚਾ ਪੁਰਮਾਨ ਮੂਰਖ ਕਹਿ ਬਿਲ ਲਾਈਆ ਪਰ ਲਿਖ ਕ ਲਿਖਿਆ ਪਾਈਆ ਦੂ ਸੁਖ ਪ੍ਰਭ ਬਨਹਾਰ ਵਰ ਤਿਆਗ ਤੂ ਤੇ ਸਹਿਜ ਤਾਰ ਜੋ ਕਾਸ਼ ਕਰੈ ਸੋਇ ਸੁਖਮਾਨ ਪੂਲਾ ਕਾਹਿ ਪ੍ਰਿਆ ਜਾਨ ਕਰਨ ਵਸਤਾਈ ਤੇਰਾ ਸੰਗ ਲਵਟ ਰਹਿ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਹਿ ਨਾਨਕ ਪਾਤ ਸਿਧਿ ਕਰ ਜਾਹਿ ਜਿਸ ਵਖਰ ਕੋ ਲੈ ਅੰਤੁ ਗਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਲਿਖੁ ਮਨ ਬੋਲ ਰਾਮ ਨਾਮ ਹਿਰਦੇ ਮਹਿ ਤੋਲਾ ਕੀ ਬਸੰਤ ਹੈ ਸੰਚਾਲ ਅਵਰ ਤਿਆਗ ਵਿਖੇ ਜੰਜਾਲ ਧਨ ਧਨ ਕਹੇ ਸਭ ਕੂਏ ਮੁਖ ਪੂਜਨ ਹਰ ਕਰ ਕਹੇ ਸੋਇ ਹੁਆ ਪਾਰ ਗੱਲਾ ਵਾ ਪਾਰ ਨਾਨ ਤਕ ਸਤ ਬਲਹਾਰ ਚਰਨ ਸਾਧ ਕੀ ਤੁਏ ਤੁਏ ਪੀਰ ਪ੍ਰਸਾਦ ਕਪਨਾ ਜੀਵ ਸਾਧ ਦੂਰ ਕਰੋ ਇਸਨਾਨ ਸਾਧ ਉੱਪਰ ਜਾਈਆ ਕੁਰਬਾਨ ਸਾਧ ਸੇਵਾ ਵੜ ਪਾਈ ਪਾਈਆ ਸਾਧ ਸੰਗ ਹਰ ਕੀਰਤਨ ਗਾਇਆ ਨ ਕਬੇ ਗੰਤੀ ਸਾਧੂ ਰਾਖਾ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਕ ਉੱਠ ਗਏ ਸੰਤ ਹਰ ਤਰਾਇਆ ਸਰਵ ਸੁਖ ਨਾਨਕ ਤਿਹ ਪਾਇਆ ਅੰਮ੍ਰਿਤ ਕਉ ਜੀਵਾਲ ਨਰ ਭੁਖੇ ਕਉ ਦੇਵਤ ਆਧਾਰ ਸਰਵਨ ਧਾਂ ਜਾਗ ਦ੍ਰਿਸ਼ਟ੿ ਮਾਹਿ ਪੁਰਬ ਦੇਖ ਕਾ ਲਹਿਣਾ ਉਪਾਹੀ ਸਭ ਕਿਸ ਤਿਹ ਕਉ ਕਰਨਾ ਯੋਗ ਤਿਹ ਬਿਨ ਦੂਸਰਵਾ ਨ ਹੁਕ ਜਪ ਜਾਨ ਸਦਾ ਸਦਾ ਦੰਗਾਇਣੀ ਸਭ ਦੀ ਊਚ ਨਿਰਮਲਿਖ ਕਰਨੀ ਕਰ ਕਿਰਪਾ ਜਿਸ ਨਾਮ ਦੀਆ ਨਾਨਕ ਸੋਜਾ ਨਿਰਮਲ ਥੀਆ ਜਾ ਕੇ ਮਾਨ

ਵਿਸਥਾਰ ਪ੍ਰਭਮ ਰਾਸੀ ਏਕ ਓਂਕਾਰ ਨਾਨਾ ਚਲਦ ਕਰੇ ਖਿਨ ਮਾਇਆ ਹੈ ਪੂਰੇ ਹੁਕਮ ਸਭ ਠਾਇ ਨਾਨਾ ਵਿਦ ਕਰ ਬਨਤ ਬਨਾਇ ਆਪਣੀ ਕੁੰਤੇ ਉਪਾਇ ਸਭ ਕਟ ਦਿਸ ਕੇ ਸਭ ਦਿਸ ਕੇ ਠਾਇ ਉਜਾਵ ਜਾਵ ਜੀਵ ਨਾਨ ਖਰ ਨਾਮ ਨਾਮ ਕੇ ਤਾਰੇ ਸਗਲੇ ਜੰਦ ਨਾਮ ਕੇ ਤਾਰੇ ਖੰਡ ਬ੍ਰਹਮਾਂਡ ਨਾਮ ਕੇ ਤਾਰੇ ਸਿਮਰਤ ਬੀਤ ਪੁਰਾ ਨਾਮ ਕੇ ਤਾਰੇ ਸੁਨਨ ਗਿਆਨ ਦਿਆ ਨਾਮ ਕੇ ਤਾਰੇ ਆਗਾਸ ਉਪਾਤਾਰ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਧਾਰੀ ਪੁਰੀਆ ਸਭ ਪਵਨ ਨਾਮ ਕੇ ਸੰਗੋਦਰੇ ਸੰਸਰਾਵਨ ਕਰ ਕਿਰਪਾ ਜਹਾਪਨਾ ਨਾਮ ਲਾਇ ਨਾਨ ਚੌਥੇ ਪਾਦ ਮਹਿ ਸੋ ਜਨ ਕਤ ਪਾਇ ਰੂਪ ਸਤਿ ਜਾ ਕਾ ਸਤਿ ਅਸਥਾਨ ਪੁਰਖ ਸਤ ਕਿਉਰ ਪ੍ਰਦਾਨ ਕਰ ਦੂ ਸਤ ਸਤ ਜਗ ਬਹਿਣ ਸਤ ਪੁਰਖ ਸਭ ਮਹਿ ਸੁਮਾਣੀ ਸਤ ਕਰਮ ਜਗ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਾਰਣ ਨਿਰਮਲ ਨਿਰਮਲੀ ਜਿਸ ਬੁਝਾਈ ਤਿਸਹਿ ਸਭ ਪਰਿ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਦੀ ਪਾਈ

ਸਮਾਨਾ ਬਸ ਤੋਂ ਵਾਹਿ ਦੀ ਬਸ ਕਟਾਈ ਤਾ ਕੋ ਪੀਨ ਨਾ ਕਹਿਣਾ ਜਾਇ ਪੂਜਾ ਪੂਜਨ ਅਰ ਬਵੇਕ ਨਾਰਾਇਣ ਵੀਰ ਨਾਨਕੀ ਠਾਕੁਰ ਕਾ ਸਿਵਕਾ ਕਰ ਠਾਕੁਰ ਕਾ ਸਿਵ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਉਪਰਾ ਪਾਲਨ ਅਰ ਸੇਵਕ ਰਾਖ ਨਿਰੰਕਾਰ ਸੋ ਸੇਵਕ ਜਿਹ ਦਇਆ ਪ੍ਰਭ ਧਾਰ ਨਾਨਕ ਸੋ ਸੇਵਕ ਸਾਸ ਸਾਸ ਮਾਰ ਆਪਣੇ ਜਨ ਕਾ ਪਰਦਾ ਟੱਕ ਆਪਣੇ ਸੇਵਕ ਸਰਬ ਰੱਖ ਆਪਣੇ ਦਖ ਦੀ ਵਟਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆਪੂ ਪਾਤ ਰੱਖ ਤਾ ਗਾ ਤੁਮੇ ਤੋ ਕੋਈ ਨਾ ਲੱਖ ਹੈ ਪ੍ਰਭ ਸੇਵਕ ਕੋ ਨਾ ਪਾਹੁ ਜੈ ਪ੍ਰਭ ਕੇ ਸੇਵਕ ਊਚ ਦੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੀ ਕੀ ਗਿਰੀ ਮਹਿ ਕਾਲ ਰਾਖ ਹੈ

ਦਲੈਨ ਸੁਭਰ ਭਰੀ ਪ੍ਰੀਮ ਰਾਜ ਸੰਗ ਉਪਜੈ ਚਾਉ ਸਾਧਕ ਸੰਗ ਪਰਿ ਸਰਨਾਨ ਸਭ ਤਿਆਗ ਅੰਤਰ ਪ੍ਰਕਾਸ ਅਨ ਦੇਨ ਦੇ ਵਿਦਾਇਕ ਗੁਰ ਭਾਗੀ ਜਪਿਆ ਭਾਵ ਸੋਇ ਨਾਨਕ ਕਰਨਾ ਮਰਤਿ ਸੁਖ ਹੋਇ ਸੇਵ ਕਿਉ ਮਨ ਸਾਹਿਬ ਪੂਰੀ ਭਈ ਸਤਿਗੁਰ ਦੀ ਨਿਰਮਨ ਵਾਦ ਰਾਈ ਜਾਨ ਕਾ ਪ੍ਰਭ ਹੋਇਓ ਦਇਆਰ ਸੇਵ ਕਿਉ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨ ਵਰਨੂ ਪ੍ਰਮ ਗਇਆ ਈਸ਼ ਪੁਨੀ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜ਼ੂਰੀ ਜਿਸ ਕਾ ਸਾਧ ਦਿੰਦੀ ਅਮਲਾ ਨਾਨਕ ਭਗਤੀ ਨਾਮ ਸਮਾਏ ਸੁਖ ਬਿਸਰਾਇ ਜੀ ਕਾਲ ਨਾ ਪਾਨਾ ਸੁਖ ਬਿਸਰੈ ਜੀ ਕੀ ਆ ਜਾਨਾ ਸੁਖ ਬਿਸਰੈ ਜੀ ਨ ਸਭ ਕਿਛ ਦੀ ਆ ਸੁਖ ਬਿਸਰੈ ਜੀ ਜੀਵਨ ਜੀ ਆ ਸੁਖ ਬਿਸਰੈ ਜੀ ਅਗਨ ਮਹਰਾ ਕੇ ਗੁਰ ਪ੍ਰਸਾਦ ਕੁਬੇਲਾ ਲਾ ਕੇ ਸੁਖ ਬਿਸਰੈ ਜੀ ਵੇਖਦੀ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰਪੂਰੈ ਤਾ ਤਿਹ ਬੁਝਾਇਆ ਪ੍ਰਭ ਆਪਣਾ ਨਾਨਕ ਜਾਣਤੀ ਆਇਆ ਸਾਜਨ ਸੰਤ ਕਰੋ ਇਹੋ ਕਾ ਮਾਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਇਵ ਆਪ ਜਪ ਅਵਰ ਨਾਮ ਜਪਾਇਵ ਭਗਤ ਪਾਏ ਕਰਿਆ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ੈਰ ਸਰਬ ਕਰਿਆਣ ਸੁਖ ਨਿਤ ਨਾਮ ਗੁਰਤ ਜਾਤ ਪਾਏ ਬਿਸਰਾਮ ਸਕਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਗੁਣਤਾ ਸੁਖ ਜੀ ਪ੍ਰੀਤ ਪ੍ਰੇਮ ਰਾਸ ਚਾ ਮਨ ਤਨੰਤਰੀ ਹੀ ਸਵਾਉ ਨੇਤ ਰਹੁ ਪੀਖ ਦਰਸ ਸੁਖ ਹੋਏ ਮਨ ਵਿਕਸਾ ਸਾਧ ਚਰਨ ਤੋਇ ਭਗਤ ਜਨ ਕਾ ਮਨ ਤਨ ਰੰਗ ਵੇਲਾ ਕੋ ਪਾਵੈ ਸੰਗ ਏਕ ਵਹਿ ਦੀਜਾ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਈ ਪ੍ਰਭਕ ਸੰਗ ਦਇਆਲ ਭਗਤ ਬਸਾ ਸਦਾ ਕਿਰਪਾਲ ਅਨਾਥ ਅਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਗੁਰ ਕਾਰਨ ਕਰਤਾਰ ਭਗਤ ਜਨਕ ਪ੍ਰਾਣ ਆਧਾਰ ਜੋ ਜੋ ਜਪੈ ਸੋਹਿ ਪੁਨੀਤ ਭਗਤ ਪਾਏ ਲਾਭ ਮਨ ਹੀਤ ਹਮ ਨਿਰ ਗੁਣੀ ਆਰ ਨੀਤ ਅਜਾ ਨਾਨਕ ਤੁਮ ਸਨ ਪਰ ਭਗਵਾਨ ਸਰਬ ਵੈਕੁੰਠ ਮੁਕਤ ਮੁਖ ਪਾਈ ਨਿਮ ਹਰ ਜੁਗਨ ਗਾਇ ਅੰਤਰਾਜ ਭੋਗ ਬੜੇ ਆਈ ਹਰਿ ਕੇ ਨਾਮ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਹਨੀਤ ਪਲੀ ਸੋ ਕਰਣੀ ਸੋਭਾ ਧਨਵੰਤ ਹਿਰਦਾ ਬਸ ਪੂਨ ਕੁਰਮੰਤ ਸਾਧ ਸੰਪ੍ਰਦਿ ਹਨਵੈਸ ਸਰਵ ਸੁਖ ਨਾਨ ਪ੍ਰਕਾਸ ਲੋਕ ਸਰਬ ਨਿਰਗੁਣ ਨਿਰੰਕਾਰ ਸੁਨ ਸਮਾਧਿ ਆਪਨ ਕੀਆ ਨਾਨਕਾ ਪਿਹੀ ਫਿਰ ਜਾ ਬਸ਼ਟਪਦੀ ਜਬ ਅਕਾਰਿ ਹੁਕਾ ਸਨਾ ਦ੍ਰਿਸ਼ਟੀ ਤਪ ਆਪਨ ਤਾਪ ਕਹਿਤੀ ਹੁਤਾ ਜਬ ਤਾਰੀ ਆਪਨ ਸੁਨ ਸਮਾਧ ਤਾਪ ਬੈਰ ਵਿਰੋਧ ਕੇਸ ਸੰਕਮਾਤ ਜਬ ਇਸ ਕਬਰਨ ਤੀਹਨ ਨਾ ਜਾਪ ਤੂ ਤਬ ਹਰ ਸੋਗ ਕਹ ਕਿਸਾ ਵਿਆਪਤ ਜਬ ਆਪਣਾ ਆਪ ਆਪਾਰ ਬ੍ਰਹਮ ਤਾ ਮੂਹ ਕਹ ਕਸੋਗਤ ਪਰਮ ਆਪਨ ਖੀਰਾ ਵਰਤੀ ਜਾ ਨਾਨਕ ਕਰਨ ਹੋਰ ਨਾਨਕ ਕਰਨ ਹਾਰ ਨਾ ਦੂਜਾ ਜਮ ਹੋਤ ਪ੍ਰਭ ਕੀ ਵਰਤ ਨੀ ਤਾਪ ਬੰਧ ਮੁਕਤ ਕਹ ਕਿਸ ਕਉ ਗਿਆਨੀ ਜਾਵੀ ਕਹ ਰਗਮ ਅਪਾਰ ਤਵ ਨਰਕ ਸਤਗ ਤਾਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਾਪ ਸਹਿਜ ਸੁਭਾਈ ਤਬ ਸਿਵ ਸਕਤ ਕਹੁ ਕਿਤ ਠਾਈ ਜਬ ਆਪ ਹੈ ਆਪ ਆਪਣੀ ਜੋ ਤਰੈ ਤਬ ਕਉ ਨਿਡਰ ਕਮ ਕਰ ਡਰ ਆਪਨ ਚਲ ਤਬ ਕਰਨ ਹੈ ਨਾਨਕ ਠਾਕ ਰਗਮ ਅਪਾਰ ਅਵਨਾਸੀ ਸੁਖ ਆਪਨਾਸਨ ਤਹਿ ਜਨਮ ਮਰਨ ਕਹੁ ਕਹ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੂਈ ਤਬ ਜਮ ਕੁਤਰਾਸ ਕਹੁ ਕਿ ਸੋਏ

ਦੀ ਕਹਿ ਖੀਲ ਸੰਕੂਚੈ ਤਉ ਨਾਨਕੀ ਕਹਿ ਜਹ ਅਵਗਤ ਭਗਤ ਤਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੋਹੁ ਪਾਹ ਕਹਿ ਆਪ ਹੈ ਤਨਿਉਨ ਕੀ ਸੋਭਾ ਨੁਹ ਬਨੀ ਆਪ ਹੈ ਕੌਤ ਕਰੇ ਅਨੰਦ ਚੂਰ ਜਾਪ ਰਹਿ ਗੁਗਨ ਨਿਰਜੋਗ ਜਹ ਪਾਵਤ ਸਾਪ ਨਾਇ ਲਾਵੈ ਜਹ ਪਾਵਤ ਖੀਲ ਖਿਲਾਵੀ ਸਮਾਰ ਅਥਾਹ ਅਗਨਤ ਅਤੋਲੈ ਜਿਉ ਬੁਲਾਵਹ ਤੁ ਨਾਨਕ ਦਾਹ ਬੋਲੈ ਸਲੋਕ ਜੀ ਆ ਜੰਤ ਕੇ ਠਾਕੁਰ ਆਪ ਵਰਤਨਾਰ ਨਾਨਕੀ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੈ ਆਪ ਸੁਣਨੇ ਹਾਰ ਆਪ ਹੀ ਕਾਵਿ ਦੂਜਾ ਤੁਹ ਪਾਵਤ ਸ੍ਰਿਸ਼ਟੀ ਉਪਾਏ ਆਪਣਾ ਪਾਣੇ ਲੈ ਸਮੈ ਤੁਮ ਦੀ ਬੇਨੇ ਕਿਸ਼ੋਆ ਮਸੂਤ ਸਭ ਜਗਤ ਪੁਰੋਹਿ ਜਾ ਕਉ ਪ੍ਰਭ ਜੀ ਆਪ ਜਾਏ ਸਚਨਾਮ ਸੂਈ ਜਨ ਪਾਏ ਸੂ ਸਮਦਰਸੀ ਤਤ ਕਬੀਤਾ ਨਾਨਕ ਸਗ ਸ੍ਰਿਸ਼ਟ ਕਾ ਜੀਤਾ ਜੀ ਆ ਜੰਤਰ ਸਵਤਾ ਕਹਾ ਦੀਨ ਦਿਆਲ ਅਨਾਥ ਪੁਨਾ ਜਸਰਾ ਕਹਿ ਤੁਹ ਕੋਇ ਨਾ ਮਾਰੈ ਸੋ ਮੂਆ ਤਿਸ ਮਨ ਬਸਾਰੈ ਤਿਸ ਤਾਜ ਅਵਰ ਕਹਾਂ ਕੋ ਜਾਏ ਸਭ ਸ੍ਰੀ ਕ ਨਿਰੰਜਨ ਰਾਇ ਜੀ ਆ ਕੀ ਜੁਗਤ ਜਗ ਸਭ ਹਾਥ ਅੰਤਰ ਬਾਹਰ ਜਨ ਹਸਾਥ ਗੁਣ ਨਿਧਾਨ ਬੇਅੰਤ ਉਪਾਰ ਨਾਨਕ ਦਾ ਸਦਬਲਹਾਰ ਪੂਰਨ ਪੂਰੇ ਦਿਆਲ ਸਭ ਪੁਰਵਦ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਮ ਰਹਿਓ ਬਿਆਪ ਪ੍ਰਾਤ ਪਾਲੈ ਜੀਵਨ ਬਹ ਪਾਤ ਜੋ ਜੋ ਰਚਿਓ ਸੋ ਤਿਸ ਹਿਤ ਆਦ ਜਹ ਪਾਵਤ ਹਰੇ ਮਲਾਇ ਭਗਤ ਕਰੇ ਹਰਿ ਕੇ ਗੁਣ ਗਾਇ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨਾਰ ਨਾਨਕ ਇੱਕ ਜਾਣਿਆ ਜਾਨ ਲਾਗਾ ਹਰੀ ਕਾ ਨਾਇ ਤਿਸਕੀ ਆਸ ਨ ਬਿਰਥੀ ਜਾ ਸਿਵ ਕਉ ਸਿਵਾ ਬਨਾਇ ਹੁਕਮ ਬੂਝ ਪਰਮ ਪਦ ਪਾਏ ਤੇ ਉਪਰ ਨਹੀਂ ਵਿਚਾਰ ਜਾ ਕਾ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਆਂਦਨ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਹੈ ਪਰ ਲੋਕ ਸੁਹੇ ਦੇ ਨਾਨਕ ਹਰ ਪ੍ਰਭ ਆਪ ਹੈ ਮੇਲੇ

ਬਾਣ ਵੈ ਸੰਤਨ ਵਾਹਿ ਚਾਰ ਕੁੰਟ ਨਹਿ ਤਿਸ ਸਮਾਹਿ ਤਿਸ ਪੇਨਾ ਨਹਿ ਕੁਠਾ ਗੁਰਪ੍ਰਸਾਦ ਨਾਨਕ ਪਾਉ ਬੀਤ ਪ੍ਰਾਨ ਸਿਮਰਤ ਮੈਂ ਦੀਖ ਸਤਿ ਸ੍ਰੀ ਅਕਾਲ ਸੂਰ ਨਖਿ ਆਤਰ ਮਹਿ ਏਕ ਬਾਣ ਪ੍ਰਭ ਕੇ ਸਭ ਕੋ ਬੋਲਿਆ ਅਡੋਲ ਨਾ ਕਬ ਹੂ ਡੋਲੈ ਸਰਵ ਕਲਾ ਕਾਰ ਖੀਲੈ ਖੀਲ ਮੂਰ ਨ ਪਾਈਆ ਗੁਣ ਹੈ ਮੂਰ ਸਰਵ ਜੋਤ ਮੈਂ ਜਾ ਕੇ ਜੋਤ ਤਾਰਹਿ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਥ ਨਾਨਕ ਤੇਨ ਮੈਂ ਹੋਵੈ ਸਾਸ।

ਸਕਦੀ ਉਤਪਾਦ ਤਿਹ ਪਾਵੈ ਤਾਂ ਕਰ ਵਿਸਥਾਰ ਤਿਹ ਪਾਵੈ ਤਾਂ ਏਕ ਅੰਕਾਰ ਅਨੰਤ ਕਰਾ ਰਖੀ ਨਹਿ ਜਾਇ ਜਿਸ ਪਾਵੈ ਤਿਸ ਰਹਿ ਮਰਾਇ ਜਿਹ ਕਵਨ ਜਿਸ ਪਾਵੈ ਤਿਸ ਰਹਿ ਮਰਾਇ ਕਵਨ ਨਿਕਟ ਕਵਨ ਕਹੀ ਅਦੂਰ ਆਪ ਆਪ ਆਪ ਪਾਰ ਪੂਰ ਅੰਤਰਗਤ ਸਭ ਜਨਾਈ ਨਾਨਕ ਤੇ ਜਨਾ ਬੁਝਾਈ।

ਕਾ ਵੈਸ ਪਦ ਪੂਰੇ ਗੁਰ ਕਾ ਸਨਬਦੀ ਸੁਪਾਰ ਬ੍ਰਹਮ ਨਿਕਟ ਕਰ ਪੀਕ ਸਾਹ ਸਾਹ ਸਿਮਰ ਗੋਬਿੰਦ ਮਾਨ ਅੰਤਰ ਕੀ ਉਤਰਾ ਚਿੰਦ ਆਸ ਨਿਤ ਤਿਆਗ ਤਰੰਗ ਸੰਤ ਜਨਕ ਧੂਰ ਮਨ ਮਾਂ ਗਾਵ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ

ਸੋਦਾ ਨਾਹਤ ਵਾਜ ਸੋਨ ਸੋਨਿਆਂ ਨੂੰ ਕਰੀ ਪ੍ਰਭ ਕਾਜ ਪ੍ਰਗਟਿ ਗੋਪਾਲ ਮਹਾਂਤ ਕਾ ਮਾਥੀ ਨਾਨ ਕੁਦਰੇ ਤਿਨ ਕੇ ਸਾਥੀ ਪ੍ਰਗਟਿ ਗੋਪਾਲ ਮਹਾਂਤ ਕਾ ਮਾਥੀ ਨਾਨ ਕੁਦਰੇ ਤਿਨ ਕਾ ਸਾਥੀ ਸਰਨਯੋਗ ਸੋ ਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਈ ਮੇਟ ਗਏ ਬੈਰ ਪਏ ਸਭ ਜੀ ਅੰਮ੍ਰਿਤ ਨਾਮ ਸਾਧ ਸੰਗੜੈ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੰਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਵ ਹੀ ਖੇਵ ਹਮਾਰੀ ਪ੍ਰਭ ਕੀ ਉਸਤਤ ਕਰ ਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਸਾ ਸੋਤਨ ਧਾਨ ਸਰਵ ਇੱਛਾ ਤਾ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇਆ ਸਥਾਨ ਵਾਹਨਾ ਹੋਇਆ ਵੰਜਨ ਹਰ ਤਨ ਖਟ ਚਲਾ ਜਾਂ ਸੋਈ ਨਾਨਕ ਜਿਸ ਪ੍ਰਭ ਤੇ ਖੀਮ ਸਾਤ ਰੇਦ ਨਾਮ ਨਿਰਦ ਬੋਧ ਗਿਆਨ ਸਰਵਤਾ ਸੇਤ ਵਿਦਿਆ ਤਵ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਠ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਮਤ ਸਕਲ ਦੇਵਦਾਸ ਸੁੰਦਰ ਚਤੁਰ ਤਤ ਕਵਿਤਾ ਸਮੁੰਦਰ ਸੀਕ ਦ੍ਰਿਸ਼ਟੀਤਾ ਇਹ ਫਾਲ ਤਿਹ ਜਾਨ ਕਾ ਮੁਖ ਪਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ

ਸਰਾਮ ਊਟ ਅਪਰਾਧ ਸਾਧ ਸੰਗ ਮੇਟਾਇ ਸੰਤ ਕਿਰਪਾ ਤੁ ਜਮਦੀ ਛੋਟਾ ਜਾਕਮ ਅਸਤ ਕਰਮ ਪ੍ਰਪਾਇ ਸਾ ਸਰਣ ਨਾਨਕ ਦਿਆਈ ਜਿਸ ਮਨ ਬਸੈ ਸੁਨਾ ਲਾਇ ਪ੍ਰੀਤ ਤਿਸ ਨਾਵੈ ਹਰਿ ਪ੍ਰਭ ਚੀਤ।

ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੂਏ। ਨਾਨਕ ਹੁਕਮੈ ਜੀ ਬੁੱਝੈ, ਤਾਹੋ ਮੈਂ ਕਹਿ ਨਾ ਕੂਏ।

ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤਿਸ ਹੇਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ

ਜਨਮ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲ ਹਨੁਮੰਦ ਸੁਣਿਆ ਜੁਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮ੍ਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾ

ਕੁਰਾਨ ਵਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੈ ਕੁਰਾਨ ਥਿਤਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣ ਸੋਈ।

ਊੜਕ ਊੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੇ ਸੁਰਤ ਨਾ ਪਾਈਆ ਨਦੀਆਂ ਆਤਾ ਵਾਹ ਪਵਹ ਸਮੁੰਦ ਨਾ ਜਾਣੀਆਂ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰ ਹੈ ਅੰਤ ਨਾ ਸਿਰਤੀ ਕਹਿਣ ਨਾ

ਖਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂ ਸਦ ਮਾਰੇ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ।

ਜਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਸ਼ਰਮ ਪਤ ਝੂੜੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਾਇਆ ਦੇਸ ਆਦਿਆਂ ਨੀਲਿਆ ਨਾਦਿਆਂ ਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜੈ ਨਾਦ ਆਪਨਾਥ ਨਾਥੀ ਸਭ ਜਾ ਕੀ

ਸਨ। ਕਛ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੀਤੇ ਪਵਣ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼, ਕੀਤੇ ਬਰਮੇ ਘਾੜਤ ਘੜੀਏ ਹੈ।

ਸਾਹਿਬ ਜੀ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾ ਸ਼ਨ ਪਿਆ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨੈਣ ਦੇਹੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਖਤ ਕਹੇ ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਭੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਕਰਮੰ ਨਮਸਤੰ ਅਕਰਮੰ ਨਮਸਤੰ ਅਨਾਮੰ ਨਮਸਤੰ ਧਾਮੰ ਨਮਸਤੰ ਅਜੀਤੇ ਨਮਸਤੰ ਭੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਡੇ ਨਮਸਤੰ ਅਨਾਦੇ ਨਮਸਤੰ ਅਸ਼ੇਤੇ ਨਮਸਤੰ ਅਗਾਦੇ ਨਮਸਤੰ ਗੰਜੇ ਨਮਸਤੰ ਅਭੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕਾ ਨਮਸਤੰ ਅਨੇਕਾ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਧਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਤਾਪੇ ਨਮਸਤੰ ਪਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸ ਅਜਬੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਦਾਮੇ ਨਮਸਤੰ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸਵਨਮੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਵਰਨੇ ਨਮਸਤੰ ਅਵਰਨੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਵ ਧੁੰਦੇ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਸ਼ਾਂਤਵਾ ਪ੍ਰਸਾਦ ਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੇ ਹੈ ਭੇ ਹੈ ਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਅਜੂਜ ਹੈ ਜੰਜ ਹੈ ਮੀਕ ਹੈ ਠੀਕ ਹੈ ਅਧੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰ ਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਅਭੂਤ ਹੈ ਸ਼ੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਅਬਾਹ ਹੈ ਅਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਪ੍ਰੇਕ ਹੈ ਭੁਜੰਗ ਪ੍ਰਜਾ ਛੰਦ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨੰਗੀਏ ਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨ ਭਾਨ ਭਾਨੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀਏ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇਕ ਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਾਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਭਰਮੀਏ ਭੋਗੀਏ ਭੂਤੇ ਨਮੋ ਜੋਗ ਜੋਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸੁਨਾਨੰ
ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਿਦਾਨੰਦ ਸਰਬੰ ਪ੍ਰਨਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਰਧ ਕਰਤਾ ਅਦੋ ਉਰਧ ਅਰਧੰਗ ਅੰਗ ਓਂਗ ਹਰਤਾ ਪਰਮ ਪਰਮ ਪਰਮੇਸ਼ਵਰਮ ਪ੍ਰੋਸਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀਯ ਭੇਟੀਯ ਨਾਮੰ ਕਾਮ ਸਮਸਤ ਪਰਾਜੀ ਸਮਸਤ ਧਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਬੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਜਾ ਛੰਦ ਅਗਾਧੇ ਅਬਾਧੇ ਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤੋਂ ਨਿਰਨਾਥੇ ਨਮਸਤੋਂ ਪਰਮਾਤੇ ਨਮਸਤੋਂ ਅਗੰਜੇ ਨਮਸਤੋਂ ਅਪੰਜੇ ਨਮਸਤੋਂ ਅਕਾਲੇ ਨਮਸਤੋਂ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮ ਕਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦਰਸੰ ਨਮੋ ਸਰਬ ਕ੍ਰਿਸ਼ਨੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਧੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਨਾਸੀ ਸਦਾ ਸਰਬਦਾਰਿਦ ਸਿਦੰਗ ਨਿਵਾਸੀ ਚਰ ਪ੍ਰਛਾਨ ਪਿਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਭੂਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ।

ਸਿਉਰ ਨਾ ਭੇਸ ਜਾ ਕਰ ਮੁਪਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲੇ ਅਨੁਰਾਗ ਨਾਮ ਕਾਮ ਹੀਮ ਪੇਖ ਧਾਮੂ ਨਾ ਜਾਏ ਸਰਬ ਮਾਨ ਸਰਬਤਰ ਮਾਨ ਸਦਾਵ ਮਾਨ ਤਥਾ ਹੇ ਅਨੇਕ ਏਕ ਮੂਰਤ ਅਨੇਕ ਦਰਸ਼ਨ।

ਕੀਨ ਚੱਕਰ ਬੱਕਰ ਫਿਰਿਆ ਚੱਤਰ ਚਾਕ ਮਾਨਹੀ ਪੁਰਤੀਨ ਲੋਕ ਚੌਧਹੀ ਕੇ ਬਿਖਾ ਜਾਗ ਜਾਪੀ ਹੀ ਜੇ ਜਾਪ ਆਦ ਦੇਵਨ ਆਦ ਮੂਰਤੋ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬਿਸਵ ਰਚਿਓ ਸਵਯੰ ਭਵ ਗਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਆਦੇਸ ਧਰਮ ਧਾਮ ਸੁ ਭਰਮ ਰਹਿਤ ਭੂਤ ਲੱਖ ਭੇਸ ਅੰਗ ਰੰਗ ਨ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਆਨ ਉਸਤ ਤੇ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮੇ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬ ਗਣਤਾ ਸਰਬ ਹੰਤਾ ਸਰਬ ਤੇ ਅਨੁਭੇਖ ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਅਰ ਰੇਖ ਪਰਮ ਵੀਰ ਪੁਰਾਣ ਜਾ ਕੇ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਵਚਿਤ ਮਦ ਭਾਰ ਸੰਤ

ਭੈ ਨਕਾਮ ਆਤ ਦੁੱਧ ਪਰ ਚੰਗ ਮਿਤ ਗਾ ਤਖਾਨ ਲਿਸਿਆ ਕਰਮ ਦਿਸਿਆ ਧਰਮ ਸਰਬਾ ਪ੍ਰਨਾਡਿਆ ਡੱਡ ਬਾਡਿਆ ਚਾਚਰੀ ਛਣ ਪਿਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਰਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮੰ ਨਾ ਪਿੱਤਰਾ ਨਾ ਕਰਮ ਨਾ ਕਾਏ ਅਜਨਮ ਅਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰੈ ਪ੍ਰਥੀਸੈ ਅਧੀਸੈ ਅਦ੍ਰਸੈ ਅਕ੍ਰਸੈ ਭਗਵਤੀ ਸੰਤੈ ਪ੍ਰਸਾਦ ਕਰਤੇ ਕਿ ਆਸ਼ਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕੇ ਅਵਧੂਤ ਵਰਨਾ ਕੇ ਵਿਭੂਤ ਕਰਨਾ ਕੇ ਰਾਜਨ ਪ੍ਰਵਾਹਕ ਧਰਮੰ ਤੁਝਾਇਆ ਕਿਆ ਸੌਕ ਵਰਨਾ ਕਿ ਸਰਬਾ ਵਰਨਾ ਕਿ ਜਗਤੰ ਕਰਤੀ ਹੈ ਕਿ ਸਤਰੰ ਸਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੁਪੈ ਕਿ ਆਦ ਅਦੇਵ ਹੈ ਕਿ ਆਪ ਭੇਵ ਹੈ ਕਿ ਚਤਰੰਗ ਮਹੀਨਾ ਕਿ ਏਕੈ ਅਧੀਨਾ ਕਿ ਰੋਜੀ ਰਜਾ ਕੈ ਰਹੀ ਮੈਂ ਰਹਾ ਕੈ ਕਿ ਪਾਪ ਬਿਆਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਾਹਾ ਅਨੁਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੇ ਕਿ ਸਰਬੱਤਰ ਭਾਉਣੇ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁਖ ਹੈ ਕਿ ਸਰਬੱਤਰ ਭੁੱਖ ਹੈ ਕਿ ਸਰਬੱਤਰ ਤ੍ਰਾਣ ਕਿ ਸਰਬੱਤਰ ਪ੍ਰਾਣ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਨਿਆ ਸਦਾਵੰ ਪ੍ਰਧਾਨਿਆ ਕਿ ਸਰਬੱਤਰ ਜਾਪੈ ਕਿ ਸਰਬੱਤਰ ਤਾਪੈ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰਗ ਕਲੀਮਾ ਕਿ ਪਰਮੰਗ ਪਹੀਨਾ ਕਿ ਆਕਲ

ਮੁਕਤ ਰਾਜ ਹੈ। ਨਿਰੁਕਤ ਸਰੂਪ ਹੈ ਤਰਮੁਕਤ ਵਿਭੂਤਾ ਪ੍ਰਭੁਕਤ ਪ੍ਰਭਾ ਸੁਜੁਗ ਸੁਦਾ ਸਦਾਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜੈ ਸਦਾ ਸਰਬ ਸਾਜੈ ਸਮਸਤੁਲ ਸਲਾਮੈ ਸਦਾਵਲ ਕਾਮ ਹੈ ਨਿਰਵਾਸ ਰੂਪ ਹੈ ਅਗਾਧ ਹੈ ਅਨੂਪ ਹੈ ਓਂ ਆਦਿ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਵਾਦੇ ਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਸਿਜ ਹੈ ਸੁਦਾ ਕੇ ਨਰਕੂ ਪ੍ਰਨਾਸ ਹੈ ਪ੍ਰਿਥਵਲ ਪ੍ਰਵਾਸ ਹੈ ਨਿਰੁਕ ਪ੍ਰਵਾਹ ਸਦਾਵੰ ਸਦਾ ਹੈ ਵਿਭੁਕਤ ਸਰੂਪ ਹੈ ਪਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੁ

ਮਾਨ ਮਲਾਂਗੈ ਸ੍ਰੀ ਪਾਸੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ। ਵੀਰ ਪਾਰ ਬੜੇ ਬਰਿਆਲ ਵਿਚਾਰੇ ਸਾਰ ਕੇ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਤਨ ਮਾਤਿਕ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸਵੇਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੈ। ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪਾਂਗੈ। ਪੁਨ ਪ੍ਰਤਾਪਨ ਬਾਹਰ ਜੈਤ ਧੁਨ ਪਾਪਨ ਕੇ ਬੋ ਪੁੰਜ ਕਪਾਂਗੈ। ਸਾਧ ਸਮੂਹ ਪ੍ਰਸੰਨ ਪਰੈ ਜਗ ਸਤ ਸਬੈ।

ਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪੜਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹੇ ਤਰਾਂਗੇ ਕਹਾਂ ਭਿਉ ਜਦੋ ਲੋਚਨ ਮੂੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਾ ਫਿਰਿਓ ਲੀਏ ਸਾ ਸਮੁੰਦਰਨ ਲੋਕਿਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਦਿਤਾਇਓ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਸਾਹ ਕੋ ਸੀ ਸੁਨਵਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਾ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਖ ਸਭਾ ਤੁਮ ਘਾਵੋ, ਆਪ ਹਾਲ ਦੈ ਮੋਹੇ ਬਚਾਵੋ। ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਆ, ਸਭ ਬੈਰਨ ਕੋ ਆਸ ਸੰਘਰੀਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਾ ਪਿਆਸਾ। ਤੁਮੇ ਛਾੜ ਕੋਈ ਔਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਮਾਰੀ ਤਾਰੀਆ, ਚੁਨ ਚੁਨ ਸਤਰ ਹਮਾਰੀ ਮਾਰੀਆ। ਆਪ ਹਾਥ ਦਾ ਮੁਜਾ ਬਰੀਆ, ਮਰਨ ਕਾਲ ਕਾ ਤ੍ਰਾਸ ਨਿਵਰੀਆ। ਪੂਜੋ ਸਦਾ ਹਮਾਰੀ ਪੱਛਾ ਸਰੀਅਸ, ਦੂਜੋ ਕਰੀਓ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੀ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਮਨ ਕਾਲ ਸਭ ਲੋ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜੱਛਨ ਉਪਜਾਇਓ। ਆਦਿ ਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦ ਕੀਓ। ਘੜ ਘੜ ਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਤ ਪਛਾਣ। ਚੀਟੀ ਤੇ ਕੁੰਚਰੇ ਅਸਤੂਲਾ, ਸਭ ਪਰ ਕਿਰਪਾ ਦਿਸ ਕਰ ਫੁੱਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਤ ਪਛਾਨਾ। ਘੜ ਘੜ ਕੇ ਪਟ ਪਟ ਕੀ ਜਾਨਾ, ਜਾ ਬੁਧ ਕਰਖ ਕਰਾ ਕਰਤਾਰਾ। ਪ੍ਰਜਾ ਧਰ ਤਵ ਦੇਹੇ ਅਪਾਰਾ, ਜਾਵਿਆ ਕਰ ਕਰਤ ਹੋ ਕਬ ਹੂੰ। ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰਾ। ਆਪ ਆਪਣੀ ਬੂਝ ਉਚਾਰਾ, ਤੁਮ ਸਭ ਹੀ ਤੇ ਰਾਹ ਤਾਲ ਜਾਣ।

ਸੁਆਮੀ ਸੋ ਕਿਉ ਮਨੋ ਵਿਸਾਰੀ। ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ ਨਾਮਾਂ ਨੂੰ ਸਾਵੇ। ਨਾਮ ਜਿਨਕਾ ਮਨ ਵਸਿਆ, ਵਾਜੀ ਸ਼ਬਦ ਘਨੇਰੀ। ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਹਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆ। ਕਹਾ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ। ਪੰਚ ਦੂਟ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕਾ ਲਾਗੇ। ਕਹਾ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੀ, ਸਾਚੀ ਲਵੈ ਬਿਨ ਦੇਹ ਨਿਮਾਣੀ।

ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵੇ ਕੱਟੇ ਗਿਆਨੇ ਅੰਜਨ ਸਾਰਿਆ, ਅੰਦਰੋਂ ਜਿਨਕਾ ਮੂੰਹ ਤੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੂ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦਹਿ ਦੇ ਸਿੱਖ ਨਾਮ ਲਾ ਸਵਾਰਿਆ। ਗੁਰ ਪ੍ਰਸਾਦੀ ਮਨ ਭੈ ਨਿਰਮਲ ਜਿਨਾ ਭਾਣਾ ਭਾਵੇ, ਕਹ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ ਕਾਚਕੀ ਕਰੇ ਕਹਾਣੀ, ਕਰੇ ਕਹਾਣੀ।

ਇਹ ਮਨ ਪਿਆਰਿਆ ਤੂੰ ਸਦਾ ਸੱਸ ਮਾਲੀ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਮੂਲੇ ਨਾ ਕੀਚਾ ਜੇ ਤੇ ਅੰਤ ਪਛੋਤਾਈਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣ ਹੈ ਜੀਅ ਜੰਤ ਸਭ ਖੇਲ ਤੇਰਾ ਕਿਆ ਤੋ ਆਖ ਵਖਾਨ ਹੈ।

ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਨੀ ਕਹ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਹੇ ਤਿਉ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਲਾਹੇ ਤਿਵੈ ਚੱਲੇ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਨਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹ ਨਾਨਕ ਸੱਚੇ ਸਾਹਿਬ ਜੋ ਭਾਵਾ ਤਿਵੈ ਚਲਾਵੇ ਇਹ ਸੁਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਨਾਇਆ ਇਹੋ ਤਿੰਨ ਕਾ ਮਨ ਵਸਿਆ ਜਿਨ ਘਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟਾਮ ਸਾਹਿਬ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾ ਬਿਨ ਸਹਿਜੀ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਥਾ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਹੋ ਸ਼ਬਦ ਲਾਗ ਹੋ ਹਰ ਸਿਓ ਰਹ ਹੋ ਚਿਤ ਲਾਏ ਕਹ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੁਆ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਤੁਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁਆ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰਨਾਲੇ ਗੁਰ ਕੇ ਚਰਨ

ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵਾ ਪਾਵਾ ਮੁਕਤ ਨਾ ਹੋਰ ਥਾ ਕੋਈ ਪੁੱਛੋ ਹੋ ਬਿਵੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ।

ਸਤਿਗੁਰੁ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੁ ਬੱਜ ਹੋ, ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਹਨ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੁਲਨ ਪੈਰਵਾਣੀ। ਕਹਾ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਲਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੁਮਾਓ, ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਾ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਲਾਓ, ਸਿਵ ਸਵਤਾਪ ਪਾਏ ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖਿਆ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੀ ਸੋ ਹੋਇਆ ਇੱਕ ਸੁਮਿਰਿ ਬੁਲਾਏ। ਕਹਾ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,

ਭਰਮ ਸੁੱਤਾਸ ਪਿਆਰਿਆਂ ਨੂੰ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੀ ਜਿਨ੍ਹਾਂ ਹਰ ਮਨ ਮੱਸਿਆ ਬੋਲੇ ਅੰਮ੍ਰਿਤ ਬਾਣੀ ਕਹਾ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗਾ ਜਾਗਤ ਰਿਆ ਨੂੰ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋ ਵਿਸਾਰੀਆ ਮਨੋ ਕਿਉਂ ਵਿਸਾਰੀਆ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ ਕਹਾ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਤਿ ਸੰਭਾਲਾਂ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਿਆ ਮੂੰਹ ਉਪਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚ ਹੋ ਰਹੇ ਲੋਕ ਵਿੱਲ ਲਾਏ ਐਸਾ ਸਤਿਗੁਰ ਜੀ ਮਿਲਾ ਤਿਸ ਨੂੰ ਸਿਰ ਸੋਪੀਆ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹਾ ਹਰ ਵਸਾ ਮਨ ਆਏ ਹਰ ਆਪ ਮੁਲਕ ਹੈ ਭਗਤ ਨਾਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹਾ ਖਟਿਓ ਦਿਹਾੜੀ ਇਹੋ ਧੰਨ ਤਨਾ ਮਿਲਿਆ ਜਿਨ ਹਰਿਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬੌੜ ਨਾ ਤ੍ਰਿਸਨਾ ਲਾਗਾ ਆਏ ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸਾ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ

ਕਾ ਤੁਦ ਕਰਮ ਕਮਾਇਆ। ਇਹ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾਮ ਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਾ ਨਾਨਕ ਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨੇ ਔਰ ਨਾ ਦੇਖੋ ਕੋਈ, ਹਰ ਬਿਨੇ ਔਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਇਹ ਸੰਸਾਰ ਤੁਮ ਦੇਖਦੀ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨੇ ਔਰ ਨਾ ਕੋਈ, ਕਹਿ ਨਾਨਕੇ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ।

ਰਸਨਾ ਰਸ ਸਮਾਣੀ ਸੱਚ ਲੱਥ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸੱਚ ਹੈ ਸੁਣਨਾ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨਿਕ ਨਾ ਦਸਵਾ ਦੁਆਰ ਦਿਖਾਇਆ ਕਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਤਾ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਤ ਉਦਭਾਵ ਹੈ ਗੁਰਮੁਖ।

Why, Guru?

Vaheguru, Vaheguru, Vaheguru, Vaheguru,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Quiet, guru.

Why?
Vaheguru, Vaheguru, Vaheguru, Vaheguru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ, ਬੜੀ ਕਿਰਪਾ ਕੀਤੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ। ਸਾਰੀਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਔਰ ਪ੍ਰੇਮ ਦੇ ਨਾਲ ਮਨਾਏ ਹਨ। ਕੁਰਬਾਨੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨ ਦੇ, ਗੁਰ ਸੇਵਾ ਫਲ ਸੁਫਲ ਫਲਾਂ ਦੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਉਹਨਾਂ ਹਿਰਦਿਆਂ ਤੋਂ ਵਾਰ ਵਾਰ ਕੁਰਬਾਨ ਜਿਹੜੇ ਹਿਰਦੇ ਆਪਣੇ ਗੁਰੂ ਜਨਾਂ ਦੇ ਗੁਰਪੁਰਬ ਬੜੀ ਸ਼ਰਧਾ ਭਾਵਨਾ ਔਰ ਪ੍ਰੇਮ ਦੇ ਨਾਲ ਮਨਾਉਂਦੇ ਤੇ ਉਹਨਾਂ ਨੂੰ ਮਿਲਦਾ ਕੀ ਹੈ? ਗੁਰ ਸੇਵਾ ਫਲ ਸੁਫਲ ਫਲਾਂ, ਗੁਰੂ ਦੇ ਚਰਨਾਂ ਵਿੱਚ ਸੇਵਾ ਕਰਕੇ ਉਹਨਾਂ ਦੇ ਜਿਹੜੇ ਮਨ ਦੀ ਭਾਵਨਾ ਹੁੰਦੀ ਹੈ ਉਹ ਗੁਰੂ ਪੂਰੀ ਕਰ ਦਿੰਦੇ। ਵੇਖ ਰਿਹਾ ਸੀ ਸੰਗਤਾਂ ਦੇ ਵਿੱਚ ਬੜਾ ਹੀ ਚਾਅ ਹੈ, ਬੜਾ ਹੀ ਪਿਆਰ ਹੈ। ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਤਿਆਰੇ ਕੀਤੇ, ਕੋਈ ਹਿਰਦਾ ਛੋਲੇ ਪ੍ਰੈਸ ਕਰਕੇ ਲੈ ਕੇ ਆ ਰਿਹਾ ਹੈ, ਗਿਆਨੀ ਜੀ ਸਾਰੇ ਸਿੰਘਾਂ ਨੇ ਇਹ ਛੋਲੇ ਪਹਿਨਣੇ ਨੇ, ਠੀਕ ਹੈ ਜੀ, ਇਹ ਦਸਤਾਰਾਂ ਜੀ, ਇਹ ਹਜ਼ੂਰੀਏ ਜੀ। ਸੰਗਤਾਂ ਦਾ ਪਿਆਰ ਵੇਖ ਕੇ ਸੰਗਤਾਂ ਦੇ ਚਰਨਾਂ ਵਿੱਚ ਸਿਰ ਝੁੱਕ ਜਾਂਦਾ ਸਾਸ। ਇਹ ਅਰਦਾਸ ਹੈ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਿਓ। ਇਸੇ ਤਰ੍ਹਾਂ ਆਪਣੀਆਂ ਬਖਸ਼ਿਸ਼ਾਂ ਆਪਣੀਆਂ ਸੰਗਤਾਂ ਦੇ ਬਣਾਈ ਰੱਖੇ। ਛੋਟੇ ਛੋਟੇ ਬੱਚਿਆਂ ਨੂੰ ਵੇਖ ਕੇ ਬੜਾ ਮਨ ਖੁਸ਼ ਹੋਇਆ, ਸਾਰੀ ਸਾਰੀ ਰਾਤ ਪਹਿਰੇ 'ਤੇ ਖੜ੍ਹੇ ਰਹਿਣਾ, ਸਾਰੀ ਸਾਰੀ ਰਾਤ ਚੌਰ ਸਾਹਿਬ ਦੀ ਸੇਵਾ ਚੱਲ ਰਹੀ ਹੈ, ਧੂਫ ਦੇਗ ਕੰਪਿਊਟਰ 'ਤੇ ਸਿੰਘ ਬੈਠੇ ਨੇ, ਸਾਰੀ ਰਾਤ ਸਕਰੀਨ, ਸਾਰਾ ਦਿਨ ਸਕਰੀਨ 'ਤੇ ਚੱਲ ਰਿਹਾ ਬਾਣੀ ਦਾ ਜਾਪ, ਗੁਰੂ ਦੇ ਪਿਆਰੇ ਬਾਣੀ ਪੜ੍ਹ ਰਹੇ, ਲੰਗਰਾਂ ਦੇ ਵਿੱਚ ਸੇਵਾਵਾਂ ਕਮਾ ਰਹੇ। ਇਹ ਅਰਦਾਸ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ, ਆਪ ਜੀ ਨੇ ਇਹ ਸਮਾਂ ਬਖਸ਼ਿਸ਼ ਕਰ ਦਿੱਤਾ। ਅੱਜ ਦੇ ਜੋ ਮਹਾਰਾਜ ਜੀ ਨੇ ਹੁਕਮਨਾਮੇ ਬਖਸ਼ਿਸ਼ ਕੀਤੇ ਹਨ, ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ, ਪਾਤਸ਼ਾਹ ਪ੍ਰਮਾਣ ਕਰਦੇ ਹਨ।

ਹੁਣ ਹਉਮੈ ਵਾਲਾ ਰੋਗ ਆ ਗਿਆ, ਬੰਧਨ ਬਣ ਗਿਆ, ਸੇਵਾ ਨਹੀਂ ਕਰੇਗਾ। ਪਾਤਸ਼ਾਹ ਕਹਿੰਦੇ ਨੇ ਬਿਨਾਂ ਸੇਵਾ ਤੋਂ ਤੈਨੂੰ ਕਿਤੇ ਥੌਰਦਾਰ ਇੱਥੇ ਟਿਕਾਣਾ, ਤੈਨੂੰ ਟਿਕਾਣਾ ਨਹੀਂ ਮਿਲੇਗਾ। ਹੁਣ ਟਿਕਾਣੇ ਤੋਂ ਕੀ ਭਾਵ ਹੈ ਕਿ ਬਿਨਾਂ ਗੁਰੂ ਦੇ ਚਰਨਾਂ ਵਿੱਚ ਸੇਵਾ ਕਰੇ ਤੋਂ ਬਗੈਰ ਤੂੰ ਜਨਮ ਮਰਨ ਦੇ ਗੇੜ ਦੇ ਵਿੱਚ ਭਟਕਦਾ ਰਹੇਗਾ।

ਜਾਵੇ ਫਿਰ ਕੀ ਕਰ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਸੇਵਾ ਕਰਿਆ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਇਨਸਾਨ, ਜਦੋਂ ਤੂੰ ਗੁਰੂ ਦੇ ਚਰਨਾਂ ਵਿੱਚ ਸੇਵਾ ਕਰੇਗਾ ਨਾ, ਮਨ ਪਵਿੱਤਰ ਹੋ ਜਾਏਗਾ, ਪਵਿੱਤਰ ਮਨ ਦੇ ਵਿੱਚ ਨਾਮ ਦਾ ਵਾਸਾ ਹੋ ਜਾਏਗਾ। ਜਦੋਂ ਨਾਮ ਦਾ ਵਾਸਾ ਹੋ ਗਿਆ, ਪਰਮਾਤਮਾ ਦਾ ਨਾਮ ਮਿੱਠਾ ਏ ਤੇ ਤੂੰ ਵੀ ਮਿੱਠਾ ਬੋਲਣ ਲੱਗ ਜਾਏਗਾ। ਕਿਉਂ? ਇਹ ਪਰਮਾਤਮਾ ਦਾ ਸੁਭਾਅ ਹੈ। ਕਿਹੜਾ? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਸੇਵਾ ਦੀਆਂ ਬਰਕਤਾਂ ਨੇ, ਸੇਵਾ ਕਰੇਗਾ ਤੇ ਇਹ ਮਿਲੇਗਾ, ਸੇਵਾ ਨਹੀਂ ਕਰੇਗਾ। ਪਾਤਸ਼ਾਹ ਕਹਿੰਦੇ ਨੇ ਫਿਰ ਬਿਨਾਂ ਸੇਵਾ ਤੋਂ ਮਨ ਮੈਲਾ ਹੋਏਗਾ, ਮੈਲੇ ਮਨ ਦੇ ਨਾਲ ਫਿਰ ਜੋ ਵੀ ਕੁਛ ਬੋਲੇਗਾ ਪਾਤਸ਼ਾਹ ਕਹਿੰਦੇ ਨੇ ਫਿੱਕਾ ਹੀ ਬੋਲੇ। ਕਿਉਂ? ਹਿਰਦੇ ਵਿੱਚ ਨਾਮ ਦਾ ਵਾਸਾ ਨਹੀਂ ਹੋਇਆ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਨੇ ਜਿਹੜੇ ਹਿਰਦੇ ਸੇਵਾ ਨਹੀਂ ਕਰਦੇ ਉਹਨਾਂ ਨੂੰ ਜਮਾਂ ਦੀਆਂ ਮਾਰਾਂ ਪੈਂਦੀਆਂ ਨੇ ਜਮ ਉਹਨਾਂ ਨੂੰ ਬੰਨ ਕੇ ਲੈ ਕੇ ਜਾਂਦੇ ਨੇ। ਇੱਥੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਦੁਖੀ ਰਹਿੰਦੇ ਨੇ ਤੇ ਅੱਗੇ ਜਾ ਕੇ ਵੀ ਪਾਤਸ਼ਾਹ ਕਹਿੰਦੇ ਨੇ ਮੋਹਕਾਲ ਮੋਹਕਾਲ ਉੱਠ ਜਾ, ਮੋਹ ਤੇ ਕਾਲ ਖੱਟਦੇ ਨੇ। ਮਹੱਲਾ ਪਹਿਲਾ, ਅਗਲੀਆਂ ਪੰਕਤੀਆਂ ਧੰਨ ਗੁਰੂ ਨਾਨਕ।

ਨੂੰ ਜਾਲ ਕੇ ਰੱਖ ਦੇਣਾ ਚਾਹੀਦਾ ਹੈ। ਕਿਹੜੀ? ਜਿਹੜੇ ਕਰਮਾਂ ਕਰਕੇ ਉਹ ਪਰਮਾਤਮਾ ਵਿਸਰ ਜਾਵੇ। ਇਹੋ ਜਿਹੇ ਕਰਮ ਕਰਨੇ ਚਾਹੀਦੇ ਨੇ ਜਿਨ੍ਹਾਂ ਨਾਲ ਤੇਰੀ ਪਰਮਾਤਮਾ ਨਾਲ ਗੂੜੀ ਸਾਂਝ ਪੈ ਜਾਵੇ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ ਉਹ ਪ੍ਰੇਮ ਭਲਾ ਹੈ, ਉਹ ਪ੍ਰੀਤ ਭਲੀ ਹੈ। ਕਿਹੜੀ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਤੇਰਾ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜਿਆ ਰਹੇ ਤੇ ਤੇਰੀ ਇੱਜ਼ਤ ਬਤ ਬਣੀ ਰਹੇ, ਕਿਉਂਕਿ ਗੁਰੂ ਦੇ ਚਰਨਾਂ ਦੇ ਨਾਲ ਹੀ ਜੁੜਿਆ ਸਾਰੀਆਂ ਬਰਕਤਾਂ।

ਮਹਾਰਾਜ ਜੀ ਕਹਿੰਦੇ ਨੇ ਹੇ ਨਸਾ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ। ਭਾਵ ਕੀ? ਪਰਮਾਤਮਾ ਦੇ ਮਾਰਗ ਤੇ ਇਹ ਹਿਰਦਾ ਤੁਰ ਪਿਆ, ਚੱਲਦਿਆਂ ਚੱਲਦਿਆਂ ਸੇਵਾ ਕਰਦਿਆਂ ਕਰਦਿਆਂ ਨਾਮ ਦੀ ਦਾਤ ਪ੍ਰਾਪਤ ਹੋ ਗਈ, ਮਨ ਇਕਾਗਰ ਹੋ ਗਿਆ। ਹੁਣ ਕੀ ਹੋਇਆ? ਹੁਣ ਹੋਇਆ ਇਹ ਆਤਮਾ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਗਈ, ਇੱਕ ਮਿਕ ਹੋ ਗਈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਹੁਣ ਤੇਰੇ ਮਨ ਦੀ ਜਿਹੜੀ ਇਕਾਗਰਤਾ ਹੈ, ਤੇਰੇ ਤੇ ਪਰਮਾਤਮਾ ਵਿੱਚ ਹੁਣ ਕੋਈ ਫਰਕ ਨਹੀਂ ਰਹਿ ਗਿਆ, ਹੁਣ ਇੱਕ ਮਿਕ ਹੋ ਗਿਆ। ਇੱਕ ਮਿਕ ਹੋਣ ਲਈ ਕੀ ਕਰਨਾ ਪਏਗਾ? ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਤੇ ਆਈ ਹੈ। ਉਸ ਇੱਕ ਪਰਮਾਤਮਾ ਦੀ ਸੇਵਾ ਕਰਨੀ ਚਾਹੀਦੀ ਹੈ। ਸੇਵਾ ਕਰ ਤੇ ਉਹਦੀ ਆਰਾਧਨਾ ਕਰੇ। ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈਐ। ਥਾਂ ਥਾਂ ਤੇ ਨਾ ਸਿਰ ਝੁਕਾਇਆ ਕਰ ਪਾਤਸ਼ਾਹ ਕਹਿ, ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾ, ਉਹਦੇ ਕੋਲੋਂ ਹੀ ਮੰਗ ਲਿਆ ਕਰ। ਜਦੋਂ ਉਸ ਮਾਲਕ ਦੇ ਚਰਨਾਂ ਦੇ ਵਿੱਚੋਂ ਜੋ ਮੰਗੇਗਾ, ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ, ਤੇ ਜੋ ਮੰਗੇਗਾ ਉਹ ਪੂਰਾ ਹੋ ਜਾਏ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਬਿਨਾਂ ਪਰਮਾਤਮਾ ਤੋਂ ਹੋਰ ਕਿਤੇ ਮੰਗਣ ਨਾ ਕਿਤੇ ਚਲੇ ਗਏ, ਤੇਰੀ ਸੋਭਾ ਨਹੀਂ ਹੋਏਗੀ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈ ਹੈ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਜਿਨ੍ਹਾਂ ਨੇ ਉਸ ਮਾਲਕ ਦੀ ਸੇਵਾ ਕੀਤੀ, ਉਹਨਾਂ ਨੇ ਜੋ ਮੰਗਿਆ ਉਹ ਪ੍ਰਾਪਤ ਕਰ ਲਿਆ, ਤੇ ਮਾਲਕ ਨੇ ਉਹਨਾਂ ਦੀਆਂ ਸਾਰੀਆਂ ਹੀ ਭੁੱਖਾਂ ਗਵਾ ਦਿੱਤੀਆਂ।

ਆਖਰੀ ਪੰਕਤੀਆਂ ਵਿੱਚ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਉਹਨਾਂ ਹਿਰਦਿਆਂ ਤੋਂ ਵਾਰ ਵਾਰ ਕੁਰਬਾਨ ਜਿਹੜੇ ਹਰ ਰੋਜ਼ ਉਸ ਪਰਮਾਤਮਾ ਨੂੰ ਯਾਦ ਕਰਦੇ ਨੇ, ਉਸ ਪਰਮਾਤਮਾ ਦੀ ਭਗਤੀ ਕਰਦੇ ਨੇ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਬਖਸ਼ਿਸ਼ ਕੀਤੀ। ਅਰਦਾਸ ਹੈ, ਸ਼ੁਕਰਾਨਾ ਹੈ ਮਾਲਕ, ਸ਼ੁਕਰ ਹੈ ਆਪ ਜੀ ਦਾ, ਆਪ ਜੀ ਨੇ ਸਮਾਂ ਬਖਸ਼ਿਸ਼ ਕੀਤਾ। ਕਿਰਪਾ ਕਰਿਓ ਮਹਾਰਾਜ, ਇਸੇ ਤਰ੍ਹਾਂ ਆਪਣੀਆਂ ਸੰਗਤਾਂ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਿਓ। ਸਭ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਿਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਿਓ। ਆਓ ਹੁਣ ਭਾਈ ਰਵਿੰਦਰ ਸਿੰਘ ਸਮੂਹ ਜਥੇ ਪਾਤਸ਼ਾਹ ਮਾਸਾ ਕੀ ਵਰਤ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਤਾਣ ਸੱਚੇ ਤੁਦ ਆਖੈ ਲੱਖ ਕਰੋੜ, ਸੱਚੈ ਸਭ ਤਾਣ ਸੱਚੈ ਸਭ ਜੋਰ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤ ਸਾਹਾ। ਨਾਨਕ ਸੱਚ ਧਿਆਇਨ ਸੱਚ।

0: ਕਰੇ ਵਿਨਾਸ, ਇੱਕ ਨਾ ਭਾਣੇ ਕਰ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਪਿਆ ਗੁਣ ਜਾਪੇ ਜੇ ਕਿਣੇ, ਕਿਸੇ ਆਣੇ ਰਾਜ ਨਾਨਕ ਗੁਰਮੁਖ ਜਾਣੇ, ਜਾਂ ਕੋ ਆਪ ਕਰੇ ਪ੍ਰਗਟ ਪੌੜੀ।
1: ਨਾਨਕ ਜੀ ਉਪਾਏ ਕਹਿ ਲਗਨਾ ਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਜ ਨਿਬੜੈ, ਚੁਣ ਵੱਕ ਕਿੜੇ ਚ ਜਮਾਲਿਆ। ਥਾਉ ਨਾ ਪਾਏ ਨਕੂੜਿਆ, ਹਰ ਮੋਹ ਕਾਲਿਆ, ਦੂਜਿਕ ਚਾਲਿਆ, ਤੇਰੇ ਨਾਂ ਰੱਤੇ ਸੀ ਜਿਣ ਗਏ ਹਾਰ।

ਵਿਸਮਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੈ

ਪੈਵਿਚ ਸੂਰਜ ਪੈਵਿਚ ਚੰਦ ਕੋਹ ਕਰੋੜੀ ਚਲਤ ਨੰਤ ਪੈਵਿਚ ਬੁੱਧ ਸੁਧ ਸੁਰਨਾਥ ਪੈਵਿਚ ਆਡਾਣੇ ਆਕਾਸ ਪੈਵਿਚ ਜੋਧ ਮਾਂ ਬਲਸੂਰ ਪੈਵਿਚ ਆਵੈ ਜਾਵੈ ਪੂਰ।

0: ਪਾਈ ਹੋਰ ਹਿਕਮਤ ਮੁਖਵਾਰ ਪੌੜੀ
1: ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ

ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੈ ਵਿਚਾਰ ਬੰਦੇ ਸੇਜ ਪਵਾ ਵਿੱਚ ਬੰਦੀ ਵੇਖਣ ਕੌਤੀਦਾਰ ਹਿੰਦੂ ਸਾਲਾ ਹਿੱਸਾ ਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਹਾਵੈ ਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਅਮ ਮਨ ਸੰਤੋਖ ਉਪਜੈ ਦੇਣੈ ਕਹਿ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਚਾਰ ਤੈ ਕੁੜਿਆਰਾ ਖਾ ਰਾਬਾ ਵਿਕਾਰ ਇੱਕ ਹੁੰਦਾ ਖਾਏ

ਦਿੱਤਾ ਹੋਮ ਚ ਲਿਆ ਹੋਮ ਚ ਖੱਟਿਆ ਹੋਮ ਚ ਗਿਆ ਹੋਮ ਸਚਿਆਰ ਕੁੜਿਆਰ ਹੋਮ ਚ ਪਾਪ ਨੂੰ ਵਿਚਾਰ ਹੋਮ ਚ ਨਿਰਕ ਸੁਰਗ ਅਵਤਾਰ ਹੋਮ ਚ ਹੱਸਾ ਹੋਮ ਚ ਰੋਵੈ ਹੋਮ ਚ ਭਰੀਐ ਹੋਮ ਚ ਤਹੋਵੈ ਹੋਮ ਚ ਜਾਤੀ ਜਿਨਸੀ ਖੋਵੈ ਹੋਮ ਚ ਮੂਰਖ ਹੋਮ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਚ ਛਾਇਆ ਹੋਮੈ ਕਰ ਕਰ ਜੰਤ ਉਪਾਇਆ ਹੋਮੈ ਬੁੱਝੈ ਤਾਂਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ

ਕੈ ਸੰਭਾਲੇ ਸਭਨਾ। ਜਿਨ ਕਰਤੈ ਕਰਨਾ ਕੀਆ ਚਿੰਤਾ ਪੇ ਕਰਨੀ ਤਾਹਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣੇ ਭਗ ਨਾਨਕ।

ਸੱਚਾ ਸਹਿਵੇਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦਿੱਤ ਸਿਮਲੈ ਸੱਚ ਤਤ ਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ।

0: ਸਤਿਗੁਰੂ ਨੂੰ ਪੁੱਛ ਕੇ ਬਿਨਾਂ ਕਰੇ ਨਿਵਾਸ ਸਭਨਾਂ ਦਾ ਰੂਪ ਕੱਢੇ ਤੋਏ ਨਾਲ ਕੁਖਣ ਬੇਨਤੀ ਸਤ ਪੱਲੇ ਹੋਏ ਪੌੜੇ
1: ਦਾਰ ਮਹਿੰਡਾ ਤਲੀ ਖਾਕ ਜੇ ਮਿਲੈ ਤੁਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨਾ ਰੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤਨਾ ਦੀ ਪਾਈਐ ਮਤ ਥੋੜੀ ਸਿਵ ਗਵਾਈਐ ਮਤ

ਗਿਆਨ ਸ਼ਬਦਨ ਬੇ ਸ਼ਬਦ ਬ੍ਰਾਹਮਣ ਖੱਤਰੀ ਸ਼ਬਦਨ ਸੂਰ ਸ਼ਬਦਨ ਸੂਦਰ ਸ਼ਬਦ ਪ੍ਰਾਪਤ ਹੈ ਸਰਵ ਸ਼ਬਦ ਸ਼ਬਦੋਂ ਜੇ ਕੋ ਜਾਣੇ ਪਿਓ ਨਾ ਤਾਂ ਕਾ ਦਾਸ ਸੁੰਦਰ ਨਿਰੰਜਨ ਦੇ ਮਹੱਲਾ ਦੂਜਾ

ਸ਼ਾਮ ਕਹਿ ਸਤੰਬਰ ਸੁਆਮੀ ਸਤਮੇ ਸ਼੍ਰੀ ਸਾਧਰੀ ਸਭ ਕੁਛ ਸਾਸਤ ਮਾਵੇ ਰਿਗ ਪੇਰਿਆ ਭਰਪੂਰ ਰਾਮ ਨਾਮ ਜਿਵੇਂ ਮੈਂ ਸੂਰ ਨਾਇ ਲੈ ਪ੍ਰਾਸ ਜੈ ਨਾਲ ਤੁਮ ਖੰਤਰ ਪੈ ਜੁਜਮੇ ਜੋਸ਼ਿਲ ਚੰਦਰਾ ਬੁੱਧ ਕਾਨ ਕ੍ਰਿਸ਼ਨ ਜਾ ਪਿਆ ਪਾਰ ਜਾ ਤੂੰ ਪੀਲੇ ਆਇਆ ਬਿੰਦਰਾ ਬੰਬ ਰੰਕੀ ਅਕਲ ਮੈਂ ਬੇਥਰ ਬਣੂਆ ਨਾ ਕਦਈ ਆਲੋ ਪਿਆ ਨੀਲ ਬਸਤਲ ਕਪੜੇ ਪਹਿਰੇ ਤਿਰਕ ਪਠਾਣੀ ਅਮਲ ਕੀ ਆਚਾਰੇ ਵਿੱਚ ਪਿਆਰ ਬੜੇ ਗੁਣੇ ਦਿਨ ਕਰ ਭਾਓ ਭਗਤ ਕਰਨੀ ਸਦਾਏ ਤੋ ਨਾਨਕ ਮੁੱਖਣ।

ਜਤਗੰਡੀ ਸਤਵਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਨਾ ਇਹੋ ਟੁੱਟੈ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੁਮਨ ਸਨਾਨ ਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਹਿਮਣ ਥਿਆ ਉਹ

ਨਿਆਪ ਦੁਪਜੈ ਸਲਾਹੀ ਸਚ ਸੂਤ ਦਰਗਹਿ ਅੰਦਰ ਪਾਈਏ ਹੈ ਤਗ ਨ ਤੁਟ ਸਪੂਤ ਮਹੱਲਾ ਪਹਿਲਾ ਤਗ ਨ ਇੰਦਰੀ ਤਗ ਨ ਨਾਰੀ ਭਲਕੇ ਥੁੱਕ ਪਵੈ ਦਾੜੀ ਤਗ ਨ ਪੈਰੀ ਤਗ ਨ ਹੱਥੀ ਤਗ ਨ

0: ਆਖੀ ਸੂਤ ਵੇਖਣਾ ਪਰਤਰੈ ਪਰਤਨ ਰੂਪ ਕੰਨੀ ਸੂਤ ਕਨ ਪਹਿਲੇ ਤਬਾਰੀ ਖਾਹੇ ਨਾਨਕ ਸੰਸਾਰ ਵਿਪਦੇ ਜਾਂ ਪੁਰਦੈ ਮਾਨਾ ਪਹਿਲਾ
1: ਸਭ ਸੁਤਕ ਪਰਮ ਹੈ ਦੂਜਾ ਲੱਗੇ ਜਾਏ ਜੰਮਣ ਮਰਨ ਹੁਕਮ ਹੈ ਪਹਿਣ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦੇ ਤੋਂ ਰਿਜਕ ਸੰਭਾਹੇ ਨਾਨਕ ਜਿੰਨੀ ਗੁਰਮੁਖ ਬੁਝਿਆ ਤੇ ਨਾ ਸੂਤਕ ਨਾ ਹੀ ਪੌੜੀ
2: ਸਤਿਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ

ਭਿਟਿਉ ਜਾਏ ਸੁੱਚਾ ਹੋਇ ਕੈ ਜੀਵਿਆ ਲੱਗਾ ਪੜਨ ਸਲੋਕ ਕੋਥੀ ਜਾਈ ਸੁੱਟਿਆ ਕੇਸੋ ਲੱਗਾ ਦੁੱਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ।

0: ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸਟੀਐ ਮੋ ਥੁੱਕਾ ਫਿੱਕੇ ਪਾਏ ਫਿੱਕਾ ਮੂਰਖਾ ਕੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਦਾਰ ਦੁਨੀਆਂ ਅੰਦਰ ਪੈਰ ਅੱਠ ਸੱਠ ਤੀਰਥ ਦੇ ਨਹਾਵੇ ਉਤਰਨਾ ਮੈਲ ਜਨ ਪਟ ਅੰਦਰ ਬਾਹਰ ਗੁਜਰ।

ਜਿਤ ਸੇਵੇ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ।

ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ। ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਅਗਾਹ।